ਦਿਨ ਐਤਵਾਰ 31 ਮਈ ਅਤੇ 2026 ਦੀ ਸਰਜਰੀ ਸਵੇਰ ਅਤੇ ਪੇਸ਼ ਹੈ ਆਪਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਟ 99.9 ਐਫ ਐਮ ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਹੈ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ ਵਿੱਚ ਅਗਰ ਰਹਿੰਦੇ ਹਾਂ ਤਾਂ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰਕੇ ਐਫ ਐਮ ਬੈਂਡ 'ਤੇ 99.9 ਦੀ ਫ੍ਰੀਕੁਐਂਸੀ 'ਤੇ ਸੁਣ ਸਕਦੇ ਹੋ ਦੁਨੀਆ ਦੇ ਕਿਸੇ ਹੋਰ ਕੋਨੇ 'ਚ ਬੈਠ ਕੇ ਸੁਣਨਾ ਹੋਵੇ ਤਾਂ ਇੰਟਰਨੈਟ ਦੇ ਮਾਧਿਅਮ www.sw.r999.com.au 'ਤੇ ਸੁਣ ਸਕਦੇ ਜਾਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ ਵਿੱਚ SWR 99.9 ਲੱਭ ਕੇ ਸੁਣਿਆ ਜਾ ਸਕਦਾ ਬਹੁਤ ਵਧੀਆ ਮੌਸਮ ਅੱਜ ਧੁੱਪ ਰਹੇਗੀ ਟੈਂਪਰੇਚਰ ਤਕਰੀਬਨ 18 ਘੱਟ ਤੋਂ ਘੱਟ 9 ਸੀ ਕੱਲ੍ਹ ਨੂੰ ਵੀ ਤਕਰੀਬਨ ਇੱਦਾਂ ਹੀ ਰਹੇਗਾ ਥੋੜ੍ਹੀ ਜਿਹੀ ਠੰਡਕ ਹੋਣ ਦੀ ਸੰਭਾਵਨਾ ਕਿ ਟੈਂਪਰੇਚਰ 9 ਤੋਂ ਘੱਟ ਕੇ 7 ਹੋ ਸਕਦਾ ਅਤੇ ਫਿਰ ਮੰਗਲਵਾਰ ਨੂੰ ਥੋੜ੍ਹੀ ਜਿਹੀ ਮੀਂਹ ਪੈਣ ਦੀ ਸੰਭਾਵਨਾ ਟੈਂਪਰੇਚਰ 10 ਤੋਂ 17 ਇੱਦਾਂ ਹੀ ਰਹਿਣਾ ਬੁੱਧਵਾਰ ਨੂੰ ਫਿਰ ਧੁੱਪ ਨਿਕਲੇਗੀ ਟੈਂਪਰੇਚਰ 20 ਅਤੇ ਵੀਰਵਾਰ ਨੂੰ ਥੋੜ੍ਹੀ ਬਹੁਤੀਆਂ ਕਿਣੀਆਂ ਪੈਣ ਦੀ ਸੰਭਾਵਨਾ ਆ ਟੈਂਪਰੇਚਰ ਤਕਰੀਬਨ ਇੰਨਾ ਕੀ ਰਹਿਣਾ ਆ ਆਉਂਦੇ ਐਤਵਾਰ ਤੱਕ ਟੈਂਪਰੇਚਰ 16-17 ਦੇ ਵਿੱਚ ਰਹੇਗਾ ਧੁੱਪ ਰਹੇਗੀ ਸੋ ਵਧੀਆ ਮੌਸਮ ਇਸ ਹਫ਼ਤੇ ਵਿੱਚ ਇੰਜੋਏ ਕਰਾਂਗੇ ਸੋ ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 ਐਫ ਐਮ ਤੋਂ ਸ਼ਾਮ ਕੁਮਾਰ ਦੇ ਨਾਲ ਚਲੋ ਪਰਮਾਤਮਾ ਦੇ ਉਸ ਸ਼ੁਕਰ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਤੰਦਰੁਸਤੀ ਦਿੱਤੀ ਵਧੀਆ ਸਿਹਤ ਦਿੱਤੀ ਵਧੀਆ ਪਰਿਵਾਰ ਦਿੱਤੇ ਆ ਤਾਂ ਵਧੀਆ ਜ਼ਿੰਦਗੀ ਜਿਉਂਦੇ ਹੋਏ ਉਸਦਾ ਸ਼ੁਕਰ ਅਦਾ ਕਰਦੇ ਹਾਂ

0: 99.9.
1: The difference is the music.
2: ਸਮਾਂ ਇਸ ਵੇਲੇ 8:12 ਹੋ ਗਏ ਨੇ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅਗਲੇ ਸੈਗਮੈਂਟ 'ਚ ਕੁਛ ਖਬਰਾਂ ਪੜ੍ਹਦੇ ਹਾਂ ਕੀ ਵਾਪਰਿਆ ਦੁਨੀਆ ਦੇ ਵਿੱਚ ਇੰਡੀਆ 'ਚ। ਅਤੇ ਚੋਣਵੀਆਂ ਖਬਰਾਂ ਇੱਦਾਂ ਹੈ ਕਿ US ਇਰਾਨ ਕ੍ਰਾਈਸਿਸ 'ਚ ਮਿਜ਼ਾਈਲਾਂ ਵਿਚਾਲੇ ਅਮਰੀਕਾ ਇਰਾਨ ਸਮਝੌਤੇ ਦੀ ਸੰਭਾਵਨਾ, ਹੋਰਮੂਜ਼ ਖੁੱਲ੍ਹਣ ਦੇ ਆਸਾਰ। ਉਦਯੋਗਪਤੀ ਅਤੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ। ਹਾਈ ਕਮਾਂਡ ਨੇ ਸੌਂਪੀ ਕਮਾਨ। ਰਾਮ ਰਹੀਮ 16ਵੀਂ ਵਾਰ ਜੇਲ੍ਹ ਤੋਂ ਬਾਹਰ, ਫਿਰ ਮਿਲੀ ਪੈਰੋਲ। ਰੋਹਤਕ ਜੇਲ੍ਹ ਤੋਂ ਸਿਰਸਾ ਪਹੁੰਚੇ ਡੇਰਾ ਮੁਖੀ। ਪੰਜਾਬ 'ਚ 21 ਦਿਨਾਂ 'ਚ ਸੰਵੇਦਨਸ਼ੀਲ ਇਲਾਕਿਆਂ 'ਚ ਹਟਾਏ ਜਾਣਗੇ ਕੁੱਤੇ। ਸਮਾਬੱਧ ਕਾਰਵਾਈ ਲਈ ਯੋਜਨਾ ਤਿਆਰ। ਹਾਕੀ ਜਗਤ ਦੀ ਵਨ ਮੈਨ ਆਰਮੀ ਬਲਦੇਵ ਸਿੰਘ ਨੂੰ ਮਿਲਿਆ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ। ਲੋ ਪੇਸ਼ ਹੈ ਖਬਰਾਂ ਵਿਸਤਾਰ ਨਾਲ। ਹੋਰਮੂਜ਼ ਜਲ ਡਮਰੂ ਦੇ ਆਲੇ ਦੁਆਲੇ ਚੱਲ ਰਹੇ ਤਣਾਅ ਹਮਲਿਆਂ ਅਤੇ ਗਰਮਾ ਗਰਮ ਬਿਆਨਬਾਜ਼ੀ ਦੇ ਵਿਚਕਾਰ ਸੰਯੁਕਤ ਰਾਜ ਅਮਰੀਕਾ ਅਤੇ ਇਰਾਨ ਵਿਚਕਾਰ ਇੱਕ ਸੰਭਾਵੀ ਕੂਟਨੀਤਿਕ ਸਮਝੌਤੇ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਅਮਰੀਕੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਦੋਵੇਂ ਦੇਸ਼ਾਂ ਦੇ ਵਾਰਤਾਕਾਰ ਇੱਕ ਖਰੜੇ 'ਤੇ ਸਮਝੌਤਾ ਪੱਤਰ 'ਤੇ ਸਹਿਮਤ ਹੋਏ ਹਨ ਜੋ ਮੌਜੂਦਾ ਜੰਗਬੰਦੀ ਨੂੰ ਵਧਾਏਗਾ ਅਤੇ 60 ਦਿਨਾਂ ਦੀ ਗੱਲਬਾਤ ਪ੍ਰਕਿਰਿਆ ਸ਼ੁਰੂ ਕਰੇਗਾ। ਹਾਲਾਂਕਿ ਇਸ ਪ੍ਰਸਤਾਵ 'ਤੇ ਅੰਤਿਮ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 'ਤੇ ਨਿਰਭਰ ਕਰਦਾ ਹੈ। ਐਕਸੀਓ ਦੀ ਇੱਕ ਰਿਪੋਰਟ ਦੇ ਅਨੁਸਾਰ ਇੱਕ ਸੰਭਾਵੀ ਸਮਝੌਤਾ ਇਰਾਨ ਦੇ ਪਰਮਾਣੂ ਪ੍ਰੋਗਰਾਮ 'ਤੇ ਕੇਂਦਰਿਤ ਹੋਵੇਗਾ। ਬਦਲੇ ਵਿੱਚ ਇਰਾਨ ਨੂੰ ਆਰਥਿਕ ਰਾਹਤ, ਕੁਝ ਪਾਬੰਦੀਆਂ ਵਿੱਚ ਢਿੱਲ ਅਤੇ ਮਨੁੱਖੀ ਸਹਾਇਤਾ ਤੱਕ ਪਹੁੰਚ ਮਿਲ ਸਕਦੀ ਹੈ। ਹਾਲਾਂਕਿ ਇਰਾਨ ਨੇ ਅਜੇ ਤੱਕ ਅਧਿਕਾਰਿਤ ਤੌਰ 'ਤੇ ਇਹਨਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ। ਪ੍ਰਸਤਾਵਿਤ ਪ੍ਰਬੰਧ ਦੇ ਤਹਿਤ ਵਪਾਰਕ ਜਹਾਜ਼ ਰਾਣੀ ਹੋਰਮੁਜ਼ ਜਲ ਡਮਰੂ ਰਾਹੀਂ ਮੁਫਤ ਲੰਘਣਾ ਮੁੜ ਸ਼ੁਰੂ ਕਰ ਦੇਵੇਗੀ। ਅਮਰੀਕੀ ਜਲ ਸੈਨਾ ਹੌਲੀ ਹੌਲੀ ਆਪਣੀਆਂ ਨਾਕਾਬੰਦੀਆਂ ਵਰਗੀਆਂ ਕਾਰਵਾਈਆਂ ਨੂੰ ਘਟਾ ਦੇਵੇਗੀ, ਜਦੋਂ ਕਿ ਇਰਾਨ 'ਤੇ ਜਹਾਜ਼ ਰਾਣੀ ਨੂੰ ਨਿਸ਼ਾਨਾ ਬਣਾਉਣ ਦਾ ਪਰੇਸ਼ਾਨ ਕਰਨਾ ਬੰਦ ਕਰਨ ਲਈ ਦਬਾਅ ਪਾਇਆ ਜਾਵੇਗਾ। ਮਸ਼ਹੂਰ ਅਫਰੀਕੀ ਅਮਰੀਕੀ ਗਾਇਕਾ ਮੈਰੀ ਮਿਲਵੇਨ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੇ 'ਚ ਭਾਰਤ ਅਤੇ ਅਮਰੀਕਾ ਵਿਚਾਲੇ ਕਮਜ਼ੋਰ ਹੁੰਦੇ ਰਿਸ਼ਤਿਆਂ 'ਤੇ ਬਾਹਰੀ ਚਿੰਤਾ ਅਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਹਨਾਂ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਇੱਕ ਵਾਰੀ ਟਰੰਪ ਨੇ ਨੂੰ ਭਾਰਤ ਦੇ ਮਾਮਲਿਆਂ 'ਤੇ ਪ੍ਰਸ਼ਾਸਨ ਦੇ ਅੰਦਰ ਤੋਂ ਗਲਤ ਲੋਕਾਂ ਵੱਲੋਂ ਸਲਾਹ ਦਿੱਤੀ ਗਈ, ਜਿਸ ਨਾਲ ਦੋਵੇਂ ਦੇਸ਼ਾਂ 'ਚ ਤਣਾਅ ਵਧਿਆ ਹੈ। ਇੱਕ ਖਾਸ ਇੰਟਰਵਿਊ 'ਚ ਮਿਲਵੇਨ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਹਾਲੀਆ ਭਾਰਤ ਯਾਤਰਾ 'ਤੇ ਗੱਲ ਕੀਤੀ। ਹਾਲਾਂਕਿ ਉਹਨਾਂ ਨੇ ਭਾਰਤੀ ਲੀਡਰਸ਼ਿਪ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਿਮਾਨ ਨਿਵਾਜ਼ੀ ਦੀ ਪ੍ਰਸ਼ੰਸਾ ਕੀਤੀ, ਪਰ ਉਹਨਾਂ ਸਾਫ਼ ਕਿਹਾ ਕਿ ਇਸ ਯਾਤਰਾ ਨਾਲ ਦੁਵੱਲੇ ਸੰਬੰਧਾਂ 'ਚ ਕੋਈ ਵੱਡਾ ਸੁਧਾਰ ਨਹੀਂ ਹੋਇਆ। ਅਮਰੀਕੀ FBI ਨੇ CIA ਦੇ ਸਾਬਕਾ ਸੀਨੀਅਰ ਅਧਿਕਾਰੀ ਡੇਵਿਡ ਰਸ ਨੂੰ ਗ੍ਰਿਫਤਾਰ ਕੀਤਾ ਹੈ। ਉਸਦੇ ਵਰਜੀਨੀਆ ਸਥਿਤ ਘਰ 'ਚੋਂ $40 million, ਲਗਭਗ $340 crore ਤੋਂ ਵੱਧ ਮੁੱਲ ਦੀਆਂ 303 ਸੋਨੇ ਦੀਆਂ ਇੱਟਾਂ ਬਰਾਮਦ ਕੀਤੀਆਂ ਗਈਆਂ। ਲਗਭਗ $2 million ਦੀ ਨਕਦੀ ਅਤੇ 35 ਲਗਜ਼ਰੀ ਘੜੀਆਂ, ਜਿਨ੍ਹਾਂ ਵਿੱਚ ਕਈ ਰੋਲਕਸ ਵੀ ਸ਼ਾਮਲ ਹਨ, ਦੀ ਜ਼ਬਤ ਕੀਤੀਆਂ ਗਈਆਂ ਹਨ। ਅਦਾਲਤੀ ਦਸਤਾਵੇਜ਼ੀ ਦੇ ਅਨੁਸਾਰ ਰਸ ਨੂੰ ਪਿਛਲੇ ਸਾਲ ਕਾਰਜਸ਼ੀਲ ਖਰਚਿਆਂ ਦੀ ਆੜ ਵਿੱਚ ਅਮਰੀਕੀ ਸਰਕਾਰ ਤੋਂ ਵੱਡੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਅਤੇ ਸੋਨੇ ਦੀਆਂ ਬਾਰਾਂ ਪ੍ਰਾਪਤ ਹੋਈਆਂ ਹਨ। FBI ਨੇ 18 ਮਈ ਨੂੰ ਵਰਜੀਨੀਆ ਵਿੱਚ ਉਸਦੇ ਘਰ 'ਤੇ ਛਾਪਾ ਮਾਰਿਆ ਅਤੇ 303 ਸੋਨੇ ਦੀਆਂ ਇੱਟਾਂ ਬਰਾਮਦ ਕੀਤੀਆਂ। ਹਰੇਕ ਦਾ ਭਾਰ ਲਗਭਗ 1 kilogram ਸੀ। ਏਜੰਸੀ ਦਾ ਕਹਿਣਾ ਕਿ ਮੌਜੂਦਾ ਬਾਜ਼ਾਰ ਵਿੱਚ ਕੀਮਤਾਂ 'ਤੇ ਇਹਨਾਂ ਦੀ ਕੀਮਤ 40 ਮਿਲੀਅਨ ਤੋਂ ਵੱਧ ਹੈ। ਪੰਜਾਬ ਭਾਜਪਾ ਨੂੰ ਇੱਕ ਨਵਾਂ ਸੂਬਾ ਪ੍ਰਧਾਨ ਮਿਲ ਗਿਆ ਹੈ। ਪਾਰਟੀ ਹਾਈਕਮਾਨ ਨੇ ਸੂਬਾ ਭਾਜਪਾ ਦੀ ਅਗਵਾਈ ਕੇਵਲ ਸਿੰਘ ਢਿੱਲੋਂ ਨੂੰ ਸੌਂਪੀ ਹੈ, ਜੋ ਕਿ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਇੱਕ ਸੀਨੀਅਰ ਨੇਤਾ ਹਨ। ਉਹਨਾਂ ਦੇ ਨਾਮ ਦੇ ਐਲਾਨ ਦੇ ਨਾਲ ਪੰਜਾਬ ਭਾਜਪਾ ਦੇ ਅੰਦਰ ਨਵੇਂ ਰਾਜਨੀਤਿਕ ਸਮੀਕਰਨਾਂ ਬਾਰੇ ਚਰਚਾ ਤੇਜ਼ ਹੋ ਗਈ ਹੈ। ਪਾਰਟੀ ਲੀਡਰਸ਼ਿਪ ਨੇ ਇਹ ਫੈਸਲਾ ਉਸ ਸਮੇਂ ਲਿਆ ਜਦੋਂ ਸੰਗਠਨ ਨੂੰ ਪੰਜਾਬ 'ਚ ਨਵੇਂ ਸਿਰੇ ਤੋਂ ਮਜ਼ਬੂਤ ਹੋਣ ਅਤੇ ਪੇਂਡੂ ਖੇਤਰਾਂ 'ਚ ਆਪਣੇ ਪੈਰ ਫੈਲਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਵਲ ਸਿੰਘ ਢਿੱਲੋਂ ਬਰਨਾਲਾ ਦੇ ਪਿੰਡ ਤਾਲੇਵਾਲ ਦਾ ਹੈ। ਉਹਨਾਂ ਨੂੰ ਪੰਜਾਬ ਦੇ ਪ੍ਰਮੁੱਖ ਉਦਯੋਗਪਤੀਆਂ ਅਤੇ ਪ੍ਰਭਾਵਸ਼ਾਲੀ ਰਾਜਨੀਤਿਕ ਨੇਤਾਵਾਂ 'ਚ ਗਿਣਿਆ ਜਾਂਦਾ ਹੈ। ਭਾਰਤ ਵਿੱਚ ਇੱਕ ਵਾਰ ਫਿਰ ਭਿਆਨਕ ਦੀ ਲੋ ਦੀ ਲਪੇਟ ਵਿੱਚ ਹੈ। ਉਹ ਬਹੁਤ ਜ਼ਿਆਦਾ ਤਾਪਮਾਨ ਕਾਰਨ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਅਤੇ ਮੌਤਾਂ ਦਾ ਖਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਮੱਧ ਅਤੇ ਉੱਤਰ ਪੱਛਮੀ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਉਸ ਸਮੇਂ ਲੋਹ ਤੋਂ ਲੈ ਕੇ ਭਿਆਨਕ ਲੂ ਵਰਗੀ ਸਥਿਤੀ ਬਣੀ ਹੋਈ ਹੈ। ਕਈ ਇਲਾਕਿਆਂ ਵਿੱਚ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ। ਭਾਰਤੀ ਮੌਸਮ ਵਿਗਿਆਨ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਸਥਿਤੀ ਅਜਿਹੀ ਹੀ ਬਣੀ ਰਹਿ ਸਕਦੀ ਹੈ, ਜਿਸ ਨਾਲ ਹੀਟ ਸਟ੍ਰੋਕ ਅਤੇ ਗਰਮੀ ਨਾਲ ਸੰਬੰਧਿਤ ਹੋਰ ਗੰਭੀਰ ਬਿਮਾਰੀਆਂ ਦਾ ਖਤਰਾ ਹੋਰ ਵੱਧ ਜਾਵੇਗਾ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਅਨੁਸਾਰ ਭਾਰਤ ਵਿੱਚ ਸਾਲ 2024 'ਚ ਲੂ ਲੱਗਣ ਨਾਲ 1832 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਪਹਿਲਾਂ 2015 ਵਿੱਚ ਅੱਧੀ ਗਰਮੀ ਕਾਰਨ 1908 ਲੋਕਾਂ ਦੀ ਜਾਨ ਗਈ ਸੀ। ਮਰਦਾਂ ਵਿੱਚ ਮੌਤਾਂ ਦੀ ਗਿਣਤੀ ਔਰਤਾਂ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਦਰਜ ਕੀਤੀ ਗਈ ਸੀ। ਵੀਰਵਾਰ ਨੂੰ ਦਿਨ ਉਰਦੂ ਸਾਹਿਤ ਦੀ ਦੁਨੀਆ ਦੀ ਇੱਕ ਆਵਾਜ਼ ਪ੍ਰਸਿੱਧ ਕਵੀ ਡਾਕਟਰ ਬਸ਼ੀਰ ਬਦਰ ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਆਧੁਨਿਕ ਗਜ਼ਲ ਪਰੰਪਰਾ ਦੇ ਸਭ ਤੋਂ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਕਵੀਆਂ ਵਿੱਚ ਗਿਣੇ ਜਾਂਦੇ ਡਾਕਟਰ ਬਸ਼ੀਰ ਬਦਰ ਲੰਬੇ ਸਮੇਂ ਤੋਂ ਡਮੰਸ਼ੀਆ ਨਾਲ ਜੂਝ ਰਹੇ ਸਨ। ਸ਼੍ਰੀ ਬਸ਼ੀਰ ਬਦਰ ਨੇ ਉਰਦੂ ਸਾਹਿਤ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ। ਉਸ ਦੀਆਂ ਰਚਨਾਵਾਂ ਨੇ ਮਨੁੱਖੀ ਰਿਸ਼ਤਿਆਂ ਦੀ ਨਿੱਘ, ਵਿਛੋੜੇ ਦੀ ਪੀੜ ਅਤੇ ਜੀਵਨ ਦੀ ਸਹਿਜ ਸਾਦਗੀ ਨੂੰ ਵਿਲੱਖਣ ਰੂਪ ਵਿੱਚ ਕੈਦ ਕੀਤਾ। ਇਹੀ ਕਾਰਨ ਹੈ ਕਿ ਉਸ ਦੀਆਂ ਗਜ਼ਲਾਂ ਸਿਰਫ ਸਾਹਿਤਕ ਇਕੱਠਾਂ ਯਾਨੀ ਕਿ ਮੁਸ਼ਾਇਰੇ ਤੱਕ ਹੀ ਸੀਮਤ ਨਹੀਂ ਰਹੀਆਂ, ਸਗੋਂ ਆਮ ਲੋਕਾਂ ਦੇ ਬੁੱਲਾਂ 'ਤੇ ਵੀ ਜਗ੍ਹਾ ਬਣਾਈ। ਡਾਕਟਰ ਬਸ਼ੀਰ ਬਦਰ ਦੀਆਂ ਗਜ਼ਲਾਂ ਤੋਂ ਦੇ ਇੱਕ ਦਰਜਨ ਤੋਂ ਵੱਧ ਸੰਗ੍ਰਹਿ ਹਿੰਦੀ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ, ਜਦੋਂ ਕਿ ਉਰਦੂ ਵਿੱਚ ਉਹਨਾਂ ਦੇ 7 ਪ੍ਰਸ਼ੰਸਾਯੋਗ ਸੰਗ੍ਰਹਿ ਸਾਹਿਤਕ ਜਗਤ ਵਿੱਚ ਇੱਕ ਅਨਮੋਲ ਵਿਰਾਸਤ ਮੰਨੇ ਜਾਂਦੇ ਹਨ। ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ ਅਤੇ ਕਵੀਆਂ ਦੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰਦੀਆਂ ਰਹਿੰਦੀਆਂ ਹਨ। ਡੇਰਾ ਮੁਖੀ ਗੁਰਮੀਤ ਸਿੰਘ ਨੂੰ 23 ਦਿਨਾਂ ਦੀ ਪੈਰੋਲ ਮਿਲ ਗਈ ਹੈ। ਉਹ ਮੰਗਲਵਾਰ ਸਵੇਰੇ 6:30 ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਨਿਕਲੇ ਅਤੇ ਸਿਰਸਾ ਲਈ ਰਵਾਨਾ ਹੋ ਗਏ। ਉਹਨਾਂ ਦੀ ਗੋਦ ਲਈ ਧੀ ਹਨੀਪ੍ਰੀਤ ਇੰਸਾ ਉਹਨਾਂ ਨੂੰ ਲੈਣ ਗਈ। ਗੁਰਮੀਤ ਸਿੰਘ ਇਸ ਸਮੇਂ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਦੇ ਸੰਬੰਧ ਵਿੱਚ 20 ਸਾਲਾਂ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਪਹਿਲਾਂ 5 ਜਨਵਰੀ 2026 ਨੂੰ 40 ਦਿਨਾਂ ਦੀ ਪੈਰੋਲ 'ਤੇ ਰਿਹਾ ਕੀਤਾ ਗਿਆ ਸੀ। ਇਸ ਸਾਲ ਉਸਦੀ ਦੂਜੀ ਪੈਰੋਲ ਰਿਹਾਈ ਹੈ। ਇਸ ਤੋਂ ਪਹਿਲਾਂ ਉਹ 15 ਵਾਰ ਪੈਰੋਲ 'ਤੇ ਫਰਲੋ ਲੈ ਚੁੱਕਾ ਹੈ। ਹੁਣ ਉਸਦੀ 16ਵੀਂ ਪੈਰੋਲ ਹੈ। ਹਵਾਈ ਇੰਧਨ ਯਾਨੀ ਕਿ ਫਿਊਲ ਦੀਆਂ ਵੱਧਦੀਆਂ ਕੀਮਤਾਂ ਅਤੇ ਸੰਚਾਲਨ ਲਾਗਤ ਦੇ ਦਬਾਅ ਕਾਰਨ ਏਅਰ ਇੰਡੀਆ ਨੇ ਆਪਣੀਆਂ ਘਰੇਲੂ ਉਡਾਨਾਂ ਵਿੱਚ 20 ਤੋਂ 22% ਤੱਕ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਏਅਰਲਾਈਨ ਪਹਿਲਾਂ ਹੀ ਆਪਣੀਆਂ ਅੰਤਰਰਾਸ਼ਟਰੀ ਉਡਾਨਾਂ ਵਿੱਚ ਲਗਭਗ 27% ਦੀ ਕਮੀ ਕਰ ਚੁੱਕੀ ਹੈ। ਤੇਲ ਦੀਆਂ ਕੀਮਤਾਂ ਦਾ ਅਸਰ ਹੈ। ਏਅਰਲਾਈਨਾਂ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਲੰਬੇ ਸਮੇਂ ਤੋਂ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਲਿਆ ਗਿਆ ਹੈ, ਜਿਸ ਨਾਲ ਸੰਚਾਲਨ ਕਰਨਾ ਮਹਿੰਗਾ ਹੋ ਰਿਹਾ ਹੈ। ਏਅਰ ਇੰਡੀਆ ਦੇ ਮੁਤਾਬਕ ਉਹ ਯਾਤਰੀਆਂ ਦੀ ਮੰਗ ਅਤੇ ਹਾਲਾਤਾਂ ਦੇ ਲਗਾਤਾਰ ਨਜ਼ਰ ਰੱਖੇਗੀ ਅਤੇ ਸਥਿਤੀ ਆਮ ਹੋਣ 'ਤੇ ਉਡਾਨਾਂ ਦੀ ਗਿਣਤੀ ਦੁਬਾਰਾ ਵਧਾਈ ਜਾ ਸਕਦੀ ਹੈ। ਏਅਰ ਇੰਡੀਆ ਹਰ ਹਫ਼ਤੇ ਲਗਭਗ 4400 ਉਡਾਨਾਂ ਦੀ ਸੰਚਾਲਨ ਕਰਦੀ ਹੈ। ਇਹਨਾਂ ਵਿੱਚੋਂ 3600 ਘਰੇਲੂ ਅਤੇ 800 ਅੰਤਰਰਾਸ਼ਟਰੀ ਉਡਾਨਾਂ ਹਨ। ਦੇਸ਼ 'ਚ ਮੋਹਰੀ ਰਹਿੰਦੇ ਹੋਏ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਫੈਸਲੇ ਮੁਤਾਬਕ ਅਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਸਮਾਂਬੱਧ ਕਾਰਵਾਈ ਦੀ ਯੋਜਨਾ ਤਿਆਰ ਕਰ ਲਈ ਹੈ। ਸੂਬੇ ਦੇ ਸਾਰੇ ਛੋਟੇ ਵੱਡੇ ਸ਼ਹਿਰਾਂ ਦੀਆਂ ਸਥਾਨਕ ਸਰਕਾਰਾਂ ਸੰਸਥਾਵਾਂ ਨੂੰ ਇਸ ਯੋਜਨਾ ਅਧੀਨ ਕਦਮ ਦਰ ਕਦਮ ਕੀਤੇ ਜਾਣ ਵਾਲੇ ਕੰਮਾਂ ਅਤੇ ਉਹਨਾਂ ਲਈ ਤੈਅ ਕੀਤੇ ਗਏ ਸਮੇਂ ਬਾਰੇ ਜਾਣਕਾਰੀ ਦਿੰਦਿਆਂ ਸਰਕੂਲਰ ਭੇਜ ਦਿੱਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਾਰਿਆਂ ਨੂੰ 3 ਦਿਨਾਂ ਦੇ ਅੰਦਰ ਟਾਸਕ ਫੋਰਸ ਬਣਾਉਣ ਲਈ ਕਿਹਾ ਗਿਆ ਹੈ ਅਤੇ 7 ਦਿਨਾਂ ਅੰਦਰ ਨਿਰਸੰਦੇਹੀ ਕਰਕੇ ਸੰਵੇਦਨਸ਼ੀਲ ਇਲਾਕਿਆਂ 'ਚੋਂ ਕੁੱਤਿਆਂ ਨੂੰ ਫੜ ਕੇ ਸ਼ੈਲਟਰਾਂ 'ਚ ਲਿਜਾਣਾ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਕੰਮ ਨੂੰ 21 ਦਿਨਾਂ ਵਿੱਚ ਪੂਰਾ ਕਰਨਾ ਹੋਵੇਗਾ। ਪੰਜਾਬ 'ਚ ਲਗਾਤਾਰ ਵੱਧ ਰਹੇ ਡੋਗ ਬਾਈਟ ਦੇ ਮਾਮਲਿਆਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸੂਬਾ ਸਰਕਾਰ ਦਾ ਇਹ ਹੁਣ ਤੱਕ ਦਾ ਅਵਾਰਾ ਕੁੱਤਿਆਂ ਖਿਲਾਫ਼ ਸਭ ਤੋਂ ਵੱਡੀ ਮੁਹਿੰਮ ਹੋਵੇਗੀ। ਇਸ ਖੇਤਰਾਂ 'ਚ ਫੜੇ ਗਏ ਕੁੱਤਿਆਂ ਨੂੰ ਮੁੜ ਉਸੇ ਇਲਾਕੇ ਵਿੱਚ ਨਹੀਂ ਛੱਡਿਆ ਜਾਵੇਗਾ। ਸਿੰਧੂ ਜਲ ਸੰਧੀ ਦੇ ਰੱਦ ਹੋਣ ਤੋਂ ਬਾਅਦ ਭਾਰਤ ਦੇ ਸਖ਼ਤ ਕੂਟਨੀਤਿਕ ਰੁੱਖ ਵਿਚਾਲੇ ਮੋਦੀ ਸਰਕਾਰ ਨੇ ਇੱਕ ਹੋਰ ਅਜਿਹਾ ਇਤਿਹਾਸਿਕ ਅਤੇ ਫੈਸਲਾਕੁੰਨ ਕਦਮ ਚੁੱਕਿਆ ਹੈ ਜਿਸ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਧਰਤੀ ਨੂੰ ਹੋਰ ਪਾਣੀ ਮਿਲੇਗਾ। ਸੰਭਵ ਹੈ ਕਿ ਇਸ ਦੇ ਕਾਰਨ ਪੰਜਾਬ, ਹਰਿਆਣਾ ਅਤੇ ਦਿੱਲੀ ਦਾ ਪਾਣੀ ਦਾ ਵਿਵਾਦ ਵੀ ਖਤਮ ਹੋ ਜਾਵੇ। ਉੱਥੇ ਹੀ ਇਸ ਨਾਲ ਸਰਹੱਦ ਪਾਰ ਤਰਬਥਲੀ ਵੀ ਮਚੇਗੀ। ਰਾਸ਼ਟਰੀ ਪਣ ਬਿਜਲੀ ਨਿਗਮ ਵੱਲੋਂ ਐਲਾਨਿਆ 2,552.17 ਕਰੋੜ ਰੁਪਏ ਦਾ ਚਨਾਬ ਬਿਆਸ ਲਿੰਕ ਟਨਲ ਪ੍ਰੋਜੈਕਟ ਸਿਰਫ ਕੰਕਰੀਟ ਦਾ ਢਾਂਚਾ ਨਹੀਂ ਬਲਕਿ ਆਧੁਨਿਕ ਭਾਰਤ ਦੀ ਇੱਕ ਅਜਿਹੀ ਖਾਹਿਸ਼ੀ ਯੋਜਨਾ ਹੈ ਜੋ ਰੇਗਿਸਤਾਨ ਦੀ ਪਿਆਸ ਬੁਝਾਉਣ ਤੋਂ ਲੈ ਕੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਪਾਣੀ ਦੇ ਇੱਕ ਬੂੰਦ ਲਈ ਤਰਸਾਏਗੀ। ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ 1960 ਦੀ ਸਿੰਧੂ ਜਲ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਮੁਕੰਮਲ ਮੁਅੱਤਲ ਕਰ ਦਿੱਤਾ ਸੀ। ਪੀਐਮ ਮੋਦੀ ਨੇ ਉਸ ਸਮੇਂ ਭਾਰਤ ਦੇ ਪਾਣੀ ਦੀ ਵਰਤੋਂ ਲਈ ਪ੍ਰੋਜੈਕਟ ਬਣਾਉਣ ਦੀ ਗੱਲ ਕਹੀ ਸੀ। ਲੁਧਿਆਣਾ ਦੇ ਰਿਸ਼ੀ ਨਗਰ ਵਾਸੀ ਪ੍ਰਸਿੱਧ ਹਾਕੀ ਕੋਚ ਬਲਦੇਵ ਸਿੰਘ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ ਇਰਾਦੇ ਨਾਲ ਭਾਰਤੀ ਹਾਕੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਵੱਲੋਂ ਤਿਆਰ ਕੀਤੇ ਗਏ 100 ਤੋਂ ਵੱਧ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 8 ਨੇ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ ਹੈ। ਭਾਰਤੀ ਹਾਕੀ ਵਿੱਚ ਪਾਏ ਗਏ ਬੇਮਿਸਾਲ ਯੋਗਦਾਨ ਲਈ ਹੁਣ ਉਹਨਾਂ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਪਦਮ ਸ਼੍ਰੀ ਪ੍ਰਾਪਤ ਕਰਨ ਤੋਂ ਬਾਅਦ ਬਲਦੇਵ ਸਿੰਘ ਨੇ ਕਿਹਾ ਕਿ ਇਹ ਉਹਨਾਂ ਦੀ ਸਖ਼ਤ ਮਿਹਨਤ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਸਨਮਾਨ ਹੈ। ਸਾਲ 1943 ਵਿੱਚ ਜਨਮੇ ਬਲਦੇਵ ਸਿੰਘ ਨੇ ਆਪਣੇ ਸਕੂਲੀ ਸਿੱਖਿਆ ਲੁਧਿਆਣਾ ਦੇ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਆਰੀਆ ਕਾਲਜ ਤੋਂ ਉਚੇਰੀਆ ਸਿੱਖਿਆ ਪ੍ਰਾਪਤ ਕੀਤੀ। ਛੋਟੀ ਉਮਰ ਤੋਂ ਹੀ ਉਹਨਾਂ ਨੂੰ ਹਾਕੀ ਨਾਲ ਬਹੁਤ ਪਿਆਰ ਸੀ ਅਤੇ ਇਹੀ ਸ਼ੌਕ ਅੱਗੇ ਚੱਲ ਕੇ ਉਹਨਾਂ ਦੀ ਪਹਿਚਾਣ ਬਣ ਗਿਆ। ਉਹ ਖੁਦ ਵੀ ਰਾਸ਼ਟਰੀ ਪੱਧਰ 'ਤੇ ਹਾਕੀ ਖਿਡਾਰੀ ਰਹੇ ਅਤੇ ਸਾਲ 1970 ਵਿੱਚ ਏਸ਼ੀਆ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਹਨਾਂ ਵੱਲੋਂ ਤਿਆਰ ਕੀਤੇ ਗਏ ਮਸ਼ਹੂਰ ਖਿਡਾਰੀਆਂ ਵਿੱਚ ਰਾਣੀ, ਰਾਮਪਾਲ, ਸਰਦਾਰ ਸਿੰਘ, ਸੰਦੀਪ ਸਿੰਘ, ਰੀਤੂ ਰਾਣੀ, ਸੁਰਿੰਦਰ ਕੌਰ ਅਤੇ ਜਸਪ੍ਰੀਤ ਕੌਰ ਵਰਗੇ ਕਈ ਨਾਮ ਸ਼ਾਮਲ ਹਨ। ਉਹਨਾਂ ਦੇ 5 ਖਿਡਾਰੀਆਂ ਨੂੰ ਦੇਸ਼ ਦਾ ਸਰਬ ਉੱਤਮ ਖੇਡ ਸਨਮਾਨਾਂ ਵਿੱਚੋਂ 1 ਅਰਜਨ ਅਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਹਾਕੀ ਜਗਤ ਵਿੱਚ ਬਲਦੇਵ ਸਿੰਘ ਨੂੰ ਵਨ ਮੈਨ ਆਰਮੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹਨਾਂ ਨੇ ਭਾਰਤੀ ਮਹਿਲਾ ਅਤੇ ਪੁਰਸ਼ ਹਾਕੀ ਟੀਮਾਂ ਤੋਂ ਇਲਾਵਾ NIS ਸਿਰਸਾ ਕਲੱਬ ਅਤੇ ਨਾਮਧਾਰੀ ਹਾਕੀ ਟੀਮ ਨੂੰ ਵੀ ਕੋਚਿੰਗ ਦਿੱਤੀ ਹੈ। ਸਾਲ 1990 ਤੋਂ 2000 ਤੱਕ ਉਹ ਭਾਰਤੀ ਹਾਕੀ ਟੀਮ ਦੇ ਕੋਚ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਖੇਡਾਂ ਪ੍ਰਤੀ ਉਹਨਾਂ ਦੀ ਲੰਬੀ ਅਤੇ ਸ਼ਾਨਦਾਰ ਸੇਵਾ ਨੂੰ ਦੇਖਦਿਆਂ ਉਹਨਾਂ ਨੂੰ ਸਾਲ 2009 ਵਿੱਚ ਦਰੋਣਾਚਾਰੀਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਹੁਣ ਪਦਮ ਸ਼੍ਰੀ ਮਿਲਣ ਨਾਲ ਹਾਕੀ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਦੇ ਨਾਲ ਹੀ ਇਸ ਹਫ਼ਤੇ ਦੀਆਂ ਖ਼ਬਰਾਂ ਖਤਮ ਹੋਈਆਂ ਜਿਹੜੀਆਂ ਕਿ ਪੰਜਾਬੀ ਦੇ ਵੱਖ ਵੱਖ ਪੇਪਰਾਂ ਤੋਂ ਲਈਆਂ ਗਈਆਂ। ਸਮਾਂ ਇਸ ਵੇਲੇ 8:26 ਹੋ ਗਏ ਨੇ। ਤੁਸੀਂ ਸੁਣ ਰਹੇ ਆਪਣਾ ਮਨ ਭਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਅੱਜ ਬਹੁਤ ਵਧੀਆ ਮੌਸਮ ਨਾਲ ਦਿਨ ਚੜਿਆ ਜੀ। ਕਈ ਦਿਨਾਂ ਤੋਂ ਬੂੰਦਾਬਾਂਦੀ ਚੱਲ ਰਹੀ ਸੀ, ਮੀਂਹ ਪੈਂਦਾ ਸੀ, ਕਦੀ ਬੱਦਲ ਆਉਂਦੇ ਸੀ, ਹਵਾ ਚੱਲਦੀ ਸੀ, ਅਤੇ ਅੱਜ ਲੱਗਦਾ ਕਿ ਸ਼ਾਂਤ ਵਾਤਾਵਰਨ, ਧੁੱਪ ਚੜ੍ਹੀ ਹੋ ਆ ਅਤੇ ਟੈਂਪਰੇਚਰ ਤਕਰੀਬਨ 18 ਤੱਕ ਰਹੇਗਾ। ਇਹ ਟੈਂਪਰੇਚਰ 17, 18, 16 ਪੂਰਾ ਹਫ਼ਤਾ ਇਸ ਤਰ੍ਹਾਂ ਹੀ ਰਹੇਗਾ। 2 ਕੁ ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਥੋੜ੍ਹੀ ਬਹੁਤੀ ਕਣਮਣੀ ਹੋਣ ਦੀ ਸੰਭਾਵਨਾ ਆ, ਬਾਕੀ ਦਿਨਾਂ 'ਚ ਮੌਸਮ ਸਾਫ਼ ਰਹੇਗਾ। ਬੱਦਲਵਾਰੀ ਵੀ ਹੋ ਸਕਦੀ ਪਰ ਜ਼ਿਆਦਾਤਰ ਇਹ ਧੁੱਪ ਆਉਂਦੀ ਰਹੇਗੀ। ਸੋ ਇਹ ਸੀ ਮੌਸਮ ਦਾ ਹਾਲ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅੱਜ ਤੁਹਾਨੂੰ ਗਾਣੇ ਸੁਣਾਉਂਦੇ ਹਾਂ ਪੰਕਜ ਉਦਾਸ ਦੀ ਆਵਾਜ਼ 'ਚ। ਪੰਕਜ ਉਦਾਸ ਜਿਹਨੇ ਚਿੱਠੀ ਆਈ ਆ ਨਾਮ ਫਿਲਮ 'ਚ ਗਾਣਾ ਗਾਇਆ, ਉਸ ਤੋਂ ਬਾਅਦ 'ਚ ਕਾਫੀ ਲੋਕਾਂ ਦੇ ਲੋਕਪ੍ਰਿਯ ਬਣ ਗਏ, ਬਹੁਤ ਸਾਰੀਆਂ ਗਜ਼ਲਾਂ ਗਾਈਆਂ, ਗੀਤ ਗਾਏ, ਅਤੇ ਅੱਜ ਉਹਨਾਂ ਵਿੱਚੋਂ ਕੁਛ ਚੁਣੇ ਹੋਏ ਗੀਤ ਸੁਣਾਉਂਦੇ ਹਾਂ। ਤੁਹਾਡੇ ਪਸੰਦ ਦਾ ਵੀ ਕੋਈ ਕਲਾਕਾਰ ਹੋਵੇ ਤਾਂ ਜ਼ਰੂਰ ਦੱਸਣਾ, ਉਹਨਾਂ ਦੇ ਵੀ ਗੀਤ ਸੰਗੀਤ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਸੋ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਫ੍ਰੀ ਔਨ ਏਅਰ ਰੇਡੀਓ 'ਤੇ ਜੇ ਸਿਡਨੀ ਵੈਸਟ ਵਿੱਚ ਬੈਠੇ ਹਾਂ ਤਾਂ 99.9 ਦੀ ਫ੍ਰੀਕੁਐਂਸੀ FM ਬੈਂਡ 'ਤੇ ਟਿਊਨ ਕਰਕੇ ਸੁਣ ਸਕਦੇ ਹਾਂ, ਜਾਂ ਤੁਸੀਂ ਦੁਨੀਆ ਦੇ ਕਿਸੇ ਕੋਨੇ 'ਚ ਵੀ ਬੈਠੇ ਹਾਂ ਤਾਂ ਪ੍ਰੋਗਰਾਮ ਸੁਣਨ ਵਾਸਤੇ www.sw.r999.com.au ਜਾਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹ 'ਚ ਸੁਣ ਸਕਦੇ ਹੋ।

0: ਪੰਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ ਪ੍ਰੋਗਰਾਮ ਤੁਹਾਡੇ ਮਨੋਰੰਜਨ ਵਾਸਤੇ ਪੇਸ਼ ਕੀਤਾ ਜਾਂਦਾ, ਕੋਈ ਵੀ ਗੱਲਬਾਤ ਕੀਤੀ ਜਾਂਦੀ, ਗੀਤ ਸੰਗੀਤ ਸਿਰਫ ਤੁਹਾਡੇ ਮਨੋਰੰਜਨ ਵਾਸਤੇ ਵੱਖ ਵੱਖ ਸਰੋਤਾਂ ਤੋਂ ਲੱਭ ਕੇ ਪੇਸ਼ ਕੀਤੇ ਜਾਂਦੇ ਨੇ। ਤੁਹਾਡੀ ਪਸੰਦ ਦੀ ਵੀ ਕੋਈ ਗੱਲਬਾਤ ਹੋਵੇ, ਕੋਈ ਗੀਤ ਸੰਗੀਤ ਕਿਸੇ ਤਰ੍ਹਾਂ ਦਾ ਵੀ ਹੋਵੇ ਤਾਂ ਜ਼ਰੂਰ ਤੁਸੀਂ ਦੱਸ ਸਕਦੇ ਹੋ। ਪ੍ਰੋਗਰਾਮ ਦੌਰਾਨ ਫੋਨ ਕਰ ਸਕਦੇ 02-9676-3-999। 2 ਮਿੰਟ ਦੀ ਪ੍ਰੋਮੋ ਸੁਣਦੇ ਹਾਂ, ਤੋਂ ਬਾਅਦ 'ਚ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ।
1: The home of everything to do with Sydney's West.
2: Find highlights of your favourite shows.
1: Get the latest local news.
2: And see what songs play now.
1: SWA999.com.au.
3: Imagine days filled with quiet, weeks with no visitors. This is the reality for many older people living in our community. But Red Cross visiting volunteers can change that. They spare 1 hour a week to bring light, life and laughter through their personal visits to an older person. Whether it's having a friendly chat over a cup of tea or going on local outings, the government-funded aged care program is free of charge, helping to reduce loneliness and improve well-being. Become a Red Cross visiting volunteer today. Visit redcross.org.au/visitor or call 1300 440 813. Be the hope. Be the difference. Red Cross, connecting our community one visit at a time.
4: Home. That should be music to our ears.
5: A place that makes us feel safe and loved.
4: But for thousands of at-risk Aussie kids, that doesn't sound like home at all.
5: So we built a place that does.
4: Musicians Making a Difference has been using music and mentoring to transform young lives for more than 20 years.
5: Now, for thousands of at-risk kids, home sounds like mad.
4: But we need your help to keep our home humming.
5: Donate today and keep mad sounding like home for those who need it most.
6: Donate now at mmad.org.
7: SWA 99.9.
1: The difference is the music.
8: You are listening to SWA 99.9 FM. Following program.

ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 ਐਫ ਐਮ ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ ਤੁਹਾਡਾ ਆਪਣਾ ਪ੍ਰੋਗਰਾਮ ਕਮਿਊਨਿਟੀ ਦਾ ਪ੍ਰੋਗਰਾਮ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰਕੇ 99.9 ਐਫ ਐਮ ਦੀ ਫ੍ਰੀਕੁਐਂਸੀ 'ਤੇ ਸੁਣ ਸਕਦੇ ਹੋ ਜਾਂ ਤੁਸੀਂ ਇੰਟਰਨੈਟ ਦੇ ਮਾਧਿਅਮ www.sWR999.com.au ਜਾਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ ਵਿੱਚ SWR 99.9 ਲੱਭ ਕੇ ਸੁਣ ਸਕਦੇ ਹੋ।

0: ਦਿਓ 02-9676-3999 ਤੇ। ਚਲੋ, ਦਿਲ ਕਰਦਾ ਕਿ ਕੁਛ ਨਾ ਕੁਛ ਉਹ ਗੱਲਾਂ ਸੁਣੀਆਂ ਜਾਣ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਕੰਮ ਆਉਣ ਵਾਲੀਆਂ ਹੋਣ, ਜ਼ਿੰਦਗੀ ਦੀ ਉਲਝਣ 'ਚੋਂ ਬਾਹਰ ਕੱਢਣ ਵਾਲੀਆਂ ਹੋਣ। ਤਾਂ ਉੱਦਾਂ ਦੀਆਂ ਦੋ ਗੱਲਾਂ ਸੁਣਦੇ ਹਾਂ।
1: ਪੰਜਾਬੀ ਦਾ ਇੱਕ ਅਖਾਣ ਹੈ, ਜਿਸਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ। ਸਮਝਿਆ ਜਾਂਦਾ ਹੈ ਕਿ ਜਿਹਦੇ ਕੋਲ ਚਾਰ ਪੈਸੇ ਹਨ, ਜਿਹਦੇ ਕੋਲ ਜ਼ਮੀਨ ਜਾਇਦਾਦ ਹੈ, ਉਹ ਬੰਦਾ ਸਿਆਣਾ ਹੀ ਹੈ। ਇੱਕ ਹੋਰ ਅਖਾਣ ਹੈ, ਆਦਰ ਤੇਰੀ ਚਾਦਰ ਨੂੰ, ਬਹਿਣਾ ਤੇਰੇ ਗਹਿਣੇ ਨੂੰ। ਯਾਨੀ ਕਿ ਜੇ ਤੁਸੀਂ ਲੀੜਾ ਕੱਪੜਾ ਥੋੜ੍ਹਾ ਚੰਗਾ ਪਾਇਆ ਹੋਵੇ ਤਾਂ ਤੁਹਾਨੂੰ ਹਰ ਥਾਂ 'ਤੇ ਆਦਰ ਮਾਣ ਮਿਲਦਾ ਹੈ, ਅਤੇ ਜੇ ਨਾਲ ਦੋ ਚਾਰ ਗਹਿਣੇ ਵੀ ਪਾਏ ਹੋਣ, ਲੱਗੇ ਕਿ ਤੁਸੀਂ ਅਮੀਰ ਆਦਮੀ ਹੋ, ਤਾਂ ਤੁਹਾਨੂੰ ਹਰ ਥਾਂ 'ਤੇ ਸਭ ਤੋਂ ਅਗਲੀਆਂ ਸੀਟਾਂ 'ਤੇ ਬਹਿਣ ਲਈ ਜਗ੍ਹਾ ਵੀ ਮਿਲ ਜਾਂਦੀ ਹੈ। ਇਹੋ ਜਿਹੇ ਅਖਾਣ ਸਾਡੇ ਸਮਾਜ ਦੀ ਸੋਚ ਨੂੰ ਦਰਸਾਉਂਦੇ ਹਨ। ਸਾਡੇ ਸਮਾਜ ਦੀ ਇਸੇ ਸੋਚ ਕਰਕੇ ਬਹੁਤ ਸਾਰੇ ਸਿਆਣੇ ਲੋਕ ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਸਾਡੇ ਸਮਾਜ ਵਿੱਚ ਆਦਰ ਸਿਰਫ ਪੈਸੇ ਨੂੰ ਦਿੱਤਾ ਜਾਂਦਾ ਹੈ, ਸਿਆਣਪ ਨੂੰ ਨਹੀਂ। ਪਰ ਯਾਦ ਰੱਖੋ, ਕਿਸੇ ਦੀ ਕੋਠੀ ਵਿੱਚ ਜਿੰਨੇ ਮਰਜ਼ੀ ਦਾਣੇ ਹੋਣ, ਪਰ ਜੇ ਉਸ ਘਰ ਵਿੱਚ ਕਮਲੇ ਰਹਿੰਦੇ ਹਨ ਤਾਂ ਉਹ ਕੋਠੀ ਕਿਸੇ ਵੀ ਦਿਨ ਨੂੰ ਖਾਲੀ ਹੋ ਸਕਦੀ ਹੈ। ਇਤਿਹਾਸ ਅਜਿਹੇ ਸਿਆਣੇ ਲੋਕਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਦੀ ਕੋਠੀ ਵਿੱਚ ਕਿਸੇ ਵੇਲੇ ਇੱਕ ਵੀ ਦਾਣਾ ਨਹੀਂ ਸੀ ਹੁੰਦਾ, ਪਰ ਉਹਨਾਂ ਆਪਣੀ ਸਿਆਣਪ ਦੇ ਨਾਲ ਹਜ਼ਾਰਾਂ ਲੋਕਾਂ ਦੀਆਂ ਕੋਠੀਆਂ ਭਰ ਦਿੱਤੀਆਂ। ਜੇ ਤੁਹਾਡੀ ਕੋਠੀ ਵਿੱਚ ਅੱਜ ਦਾਣੇ ਨਹੀਂ ਹਨ ਪਰ ਤੁਸੀਂ ਸਿਆਣੇ ਹੋ, ਤਾਂ ਅਜਿਹੇ ਅਖਾਣਾਂ ਦੀ ਬਿਲਕੁਲ ਪਰਵਾਹ ਨਾ ਕਰੋ। ਆਪਣੀ ਸਿਆਣਪ ਨਾਲ ਅੱਗੇ ਵਧਣ ਲਈ ਜੋ ਵੀ ਕਰ ਸਕਦੇ ਹੋ ਕਰਦੇ ਰਹੋ। ਇੱਕ ਦਿਨ ਪਾਓਗੇ ਕਿ ਤੁਹਾਡੀ ਕੋਠੀ ਵਿੱਚ ਵੀ ਦਾਣਿਆਂ ਦੀ ਕਮੀ ਨਹੀਂ ਹੈ। ਦਾਣਿਆਂ ਨਾਲ ਭਰੀ ਕੋਠੀ ਦਾ ਮਾਲਕ ਕਮਲਾ ਹੁੰਦਾ ਹੋਇਆ ਵੀ ਸਿਆਣਾ ਤੇ ਅਖਵਾ ਸਕਦਾ ਹੈ, ਪਰ ਖਾਲੀ ਕੋਠੀ ਨੂੰ ਦਾਣਿਆਂ ਨਾਲ ਭਰ ਨਹੀਂ ਸਕਦਾ। ਕੋਠੀਆਂ ਨੂੰ ਦਾਣਿਆਂ ਨਾਲ ਭਰਨ ਦਾ ਕੰਮ ਸਿਆਣੇ ਲੋਕਾਂ ਦਾ ਹੀ ਹੈ।
0: ਸੋ, ਬਹੁਤ ਵਧੀਆ ਗੱਲ ਕਰ ਗਿਆ ਕਿ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਤੁਸੀਂ ਸੁਣ ਰਹੇ ਹੋ ਆਪਣਾ ਮਨਪਾਉਂਦਾ ਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅੱਗੇ, ਇੱਕ ਬੀਰ ਸਿੰਘ ਤੋਂ ਉਹਨਾਂ ਦੀ ਰਚਨਾ ਸੁਣਦੇ ਹਾਂ। ਬੀਰ ਸਿੰਘ ਦੀ ਕਲਮ 'ਚੋਂ ਨਿਕਲੇ ਹੋਏ ਬੋਲ, ਗਾਏ ਹੋਏ ਗੀਤ ਬਹੁਤ ਵਧੀਆ ਹੁੰਦੇ ਆ। ਉਹਨਾਂ ਗੀਤਾਂ 'ਚੋਂ ਇਹ ਗੀਤ।
2: ਤੇਰੇ ਤੇ ਤੇਰੇ ਸਰਦੀਆਂ ਬਲਾਵਾਂ ਵਿਚਕਾਰ ਮੈਂ ਖੜਾ, ਤੂੰ ਕਦੇ ਆਪਣੇ ਆਪ ਨੂੰ ਇਕੱਲਿਆਂ ਨਾ ਸਮਝ।

ਕਮਿਊਨਿਟੀ ਦਾ ਰੇਡੀਓ ਪ੍ਰੋਗਰਾਮ, ਇਹ 'ਚ ਜੋ ਵੀ ਗੱਲਬਾਤ ਕੀਤੀ ਜਾਂਦੀ ਹੈ ਤੁਹਾਡੇ ਮਨੋਰੰਜਨ ਵਾਸਤੇ, ਕਮਿਊਨਿਟੀ ਵਾਸਤੇ, ਜੇ ਤੁਸੀਂ ਵੀ ਕੋਈ ਗੱਲਬਾਤ ਸਾਂਝੀ ਕਰਨੀ ਹੋ ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ। ਪ੍ਰੋਗਰਾਮ ਦੌਰਾਨ ਤੁਸੀਂ ਕੰਟੈਕਟ ਕਰ ਸਕਦੇ

0: 99.9.
1: The difference is the music.
2: ਇਹ ਸੀ ਕਾਇਨਾਤ, ਮੇਰੇ ਮੋਢੇ 'ਤੇ ਸਿਰ ਰੱਖ ਕੇ ਮੇਰੀ ਕਾਇਨਾਤ ਸੁੱਤੀ ਹੈ। ਚਲੋ ਅੱਗੇ ਤਰਜ ਸੁਣਦੇ ਹਾਂ, ਇੱਕ ਤਰਜਾਂ ਵਧੀਆ ਲੱਗਦੀਆਂ, ਉਹਨਾਂ ਵਧੀਆ ਤਰਜਾਂ ਦੇ ਵਿੱਚੋਂ ਬਹੁਤ ਵਧੀਆ ਗੀਤ ਦੀ ਇੱਕ ਤਰਜ, ਉਹ ਤੋਂ ਬਾਅਦ ਇਹ ਗੀਤ ਸੁਣਾਉਂਦੇ ਹਾਂ।

0: 99.9.
1: The difference is the music.
2: So ਇਹ ਗਾਣਾ ਸੁਣਿਆ ਜਗਜੀਤ ਸਿੰਘ ਦੀ ਆਵਾਜ਼ 'ਚ। ਇਹ ਤੋਂ ਪਹਿਲਾਂ 1955 ਦੇ ਵਿੱਚ ਗਾਣਾ ਮੁਕੇਸ਼ ਨੇ ਫਿਲਮ 'ਚ ਗਾਇਆ ਸੀ। ਸੋ ਉਸ ਮੁਕੇਸ਼ ਦੇ ਗਾਣੇ ਨੂੰ ਜਗਜੀਤ ਸਿੰਘ ਨੇ ਗਾਇਆ ਕਿ ਕਹੀਂ ਦੂਰ ਜਬ ਦਿਨ ਡਲ ਜਾਏ, ਸਾਂਝ ਕੀ ਦੁਲਹਨ ਕਦਮ ਚੁਰਾਏ, ਚੁਪਕੇ ਸੇ ਆਏ, ਮੇਰੇ ਖਿਆਲੋਂ ਕੇ ਆਂਗਨ ਮੇਂ ਕੋਈ ਸਪਨੋ ਕਾ ਦੀਪ ਜਲਾਏ। ਕਹੀਂ ਤੋ ਜੇ ਦਿਲ ਕਭੀ ਮਿਲ ਨਹੀਂ ਪਾਤੇ, ਕਹੀਂ ਜੇ ਨਿਕਲ ਆਏ ਜਨਮੋਂ ਕੇ ਨਾਤੇ। ਗਣੀ ਸੀ ਉਲਝਨ ਬੈਰੀ ਆਪਣਾ ਮਨ, ਆਪਣਾ ਹੀ ਹੋ ਕੇ ਸਹੇ ਦਰਦ ਪਰਾਏ। ਸੋ ਬਹੁਤ ਦਰਦ ਨੂੰ ਪਰੋ ਗਿਆ ਇਸ ਗੀਤ ਦੇ ਵਿੱਚ, ਸੋ ਗਾ ਗਿਆ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਉਸ ਦਿਲ ਦੇ ਦਰਦ ਨੂੰ ਛੁਪਾ ਕੇ ਰੱਖਣਾ ਕਿ ਕਿਸੇ ਨੂੰ ਦੱਸਣਾ, ਆਲਮ ਲੁਹਾਰ ਦੀ ਆਵਾਜ਼ 'ਚ ਸੁਣਦੇ ਹਾਂ। ਬਹੁਤ ਵਧੀਆ ਗੀਤ ਲਿਖ ਗਿਆ ਅਤੇ ਗਾ ਗਿਆ। ਕੋਈ ਜ਼ਿੰਦਗੀ 'ਚ ਆਪਣੇ ਤਜਰਬੇ ਨੂੰ, ਉਸ ਦਰਦ ਨੂੰ ਕਿੱਦਾਂ ਗਾ ਗਿਆ, ਸੁਣਦੇ ਹਾਂ।

ਸੋ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ, ਆਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈਦਾ। ਆਲਮ ਲਹਾਰ, ਆਲਮ ਲਹਾਰ ਬਹੁਤ ਵਧੀਆ ਗੀਤ ਗਾ ਗਿਆ, ਲਿਖ ਗਿਆ, ਅੱਜ ਤੱਕ ਉਹਨੂੰ ਯਾਦ ਕਰਦੇ ਹਾਂ। ਅਤੇ ਹੁਣ ਉਹਨਾਂ ਦਾ ਲੜਕਾ ਆਰਿਫ ਲੋਹਾਰ ਉਹਨਾਂ ਦੀ ਇਸ ਗੀਤ ਸੰਗੀਤ ਨੂੰ ਅੱਗੇ ਲੈ ਕੇ ਚੱਲ ਰਿਹਾ, ਅਤੇ ਉਹਨਾਂ ਦੇ ਗਾਏ ਹੋਏ ਗੀਤ ਵੀ ਕੁਛ ਗਾ ਕੇ ਉਹਨਾਂ ਦੀ ਇਸ ਯਾਦ ਨੂੰ ਤਾਜ਼ਾ ਕਰਦਾ, ਯਾਦ ਕਰਦੇ ਹਾਂ। ਚਲੋ ਅੱਗੇ ਹੋਰ ਗੀਤ ਸੁਣਦੇ ਹਾਂ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਪਰ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ।

0: 99.9 Sydney's West.
1: ਇਹ ਸੀ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ। ਅੱਗੇ ਇੱਕ ਕਹਾਣੀ ਸੁਣਦੇ ਹਾਂ, ਮਾਂ ਰੁਪਿੰਦਰ ਕੌਰ ਸੰਧੂ ਦੁਆਰਾ ਲਿਖੀ ਹੋਈ ਅਤੇ ਪੇਸ਼ ਕੀਤੀ ਹੋਈ ਕਹਾਣੀ ਮਾਂ।
2: ਤੁਸੀਂ ਸੁਣਨ ਜਾ ਰਹੇ ਹੋ ਕੁਲਵੰਤ ਸਿੰਘ ਵਿਰਕੁਰਾ ਦੀ ਲਿਖੀ ਕਹਾਣੀ ਮਾਂ।
3: ਸ਼ੰਕਰ ਦਾ ਵਿਆਹ ਹੋਇਆ ਤੇ ਅਜੇ ਮਸਾਂ 6 ਮਹੀਨੇ ਹੀ ਹੋਏ ਸਨ, ਪਰ ਉਸ ਜੋੜੀ ਦਾ ਆਪਸ ਵਿੱਚ ਪਿਆਰ ਇੱਕ ਕਹਾਣੀ ਬਣ ਟੁਰਿਆ ਸੀ ਕਿ ਜੇ ਉਸਨੂੰ ਆਪਣੀ ਪਤਨੀ ਬਣਾਉਣ ਲਈ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚੋਂ ਆਪਣੀ ਪਸੰਦ ਦੀ ਆਗਿਆ ਹੋਵੇ ਤਾਂ ਵੀ ਉਹ ਆਪਣੀ ਹੁਣ ਵਾਲੀ ਪਤਨੀ ਨੂੰ ਹੀ ਚੁਣੇਗਾ। ਨਾਲ ਨਾਲ ਉਸਨੂੰ ਇਹ ਵੀ ਵਿਸ਼ਵਾਸ ਸੀ ਕਿ ਉਸਦੀ ਪਤਨੀ ਵੀ ਠੀਕ ਇਸੇ ਤਰ੍ਹਾਂ ਹੀ ਕਰੇਗੀ। ਆਪਣੀ ਪਤਨੀ ਦੇ ਦਿਲ ਵਿੱਚ ਇੰਨਾ ਪਿਆਰ ਉਤਪੰਨ ਕਰ ਸਕਣ 'ਤੇ ਉਸਨੂੰ ਆਪ ਬੜੀ ਹੈਰਾਨੀ ਸੀ। 24 ਘੰਟਿਆਂ ਵਿੱਚੋਂ ਜਿਹੜੇ 6-7 ਘੰਟੇ ਉਸਨੂੰ ਆਪਣੇ ਕਾਰ ਵਿਹਾਰ ਲਈ ਘਰੋਂ ਬਾਹਰ ਰਹਿਣਾ ਪੈਂਦਾ, ਉਹਨਾਂ ਵਿੱਚ ਹੀ ਉਹ ਉੱਧਰ ਜਾਂਦੀ ਅਤੇ ਫਿਰ ਘਰ ਆਏ ਨੂੰ ਘੁੱਟ ਘੁੱਟ ਕੇ ਮਿਲਦੀ। ਉਸਦੇ ਹਲਕਾ ਜਿਹਾ ਗੁੱਸੇ ਜਾਂ ਰੁੱਖੇ ਹੋਣ ਨਾਲ ਉਹ ਅਤਿ ਦੁਖੀ ਹੁੰਦੀ। ਕੋਈ 5 ਮਹੀਨੇ ਹੋਏ ਜਦੋਂ ਇੱਕ ਸਵੇਰ ਚਾਹ ਨਾਲ ਉੱਛਲਦੀ ਹੋਈ ਉਸਦੀ ਪਤਨੀ ਨੇ ਕਿਹਾ, ਜੀ ਇੱਕ ਗੱਲ ਹੈ। ਕੀ ਗੱਲ ਹੈ? ਸ਼ੰਕਰ ਨੇ ਪੁੱਛਿਆ ਸੀ। ਫਿਰ ਉਹ ਗੱਲ ਕਰਨੋਂ ਰੁਕ ਗਈ ਸੀ ਅਤੇ ਕੁਝ ਚਿਰ ਪਿੱਛੋਂ ਉਸਨੇ ਕੇਵਲ ਇੰਨਾ ਹੀ ਕਿਹਾ ਸੀ, ਜੀ ਮੈਨੂੰ ਲਫ਼ਜ਼ ਨਹੀਂ ਲੱਭਦੇ। ਅਤੇ ਫਿਰ ਉਸਨੇ ਚੁੰਨੀ ਨਾਲ ਆਪਣਾ ਮੂੰਹ ਕੱਜ ਲਿਆ ਸੀ। ਇੰਨੇ ਤੋਂ ਹੀ ਸ਼ੰਕਰ ਭਾਵ ਸਮਝ ਗਿਆ ਸੀ। ਇਸ ਤੋਂ ਪਿੱਛੋਂ ਉਹ ਹਰ ਵੇਲੇ ਆਲਸੀ ਜਿਹੀ ਮੰਜੀ 'ਤੇ ਹੀ ਪਈ ਰਹਿੰਦੀ, ਵਰਨਾ ਸਵਰਨਾ ਉਸਨੂੰ ਭੁੱਲ ਗਿਆ ਸੀ। ਜੇ ਉਹ ਰੋਟੀ ਖਾਂਦੀ ਤਾਂ ਉਲਟੀ ਕਰ ਦਿੰਦੀ ਅਤੇ ਕਦੀ ਕਦੀ ਨਿੰਬੂ ਮੰਗਵਾ ਕੇ ਸਵਾਦ ਨਾਲ ਖਾਂਦੀ। 1 ਮਹੀਨਾ ਉਹ ਇਸ ਤਰ੍ਹਾਂ ਹੀ ਰਹੀ ਅਤੇ ਫਿਰ ਹੌਲੀ ਹੌਲੀ ਠੀਕ ਹੋ ਗਈ। ਹੁਣ ਉਹ ਆਪਣੀਆਂ ਪੁਰਾਣੀਆਂ ਘੁੱਟਵੀਆਂ ਜਿਹੀਆਂ ਕਮੀਜ਼ਾਂ ਪਾ ਕੇ ਆਪਣੇ ਪੇਟ ਦਾ ਅੰਦਾਜ਼ਾ ਕਰਦੀ ਅਤੇ ਜੇ ਕਿਸੇ ਵੇਲੇ ਇਹ ਕਮੀਜ਼ ਵਿੱਚੋਂ ਬਾਹਰ ਨਿਕਲਿਆ ਦਿਸਦਾ ਤਾਂ ਬੜੀ ਖੁਸ਼ ਹੁੰਦੀ, ਭਾਵੇਂ ਇਹ ਜ਼ਿਆਦਾ ਪਾਣੀ ਪੀਣ ਕਰਕੇ ਹੀ ਹੋਵੇ। ਉਸਦੀ ਬਿਰਤੀ ਹਰ ਵੇਲੇ ਆਪਣੇ ਆਉਣ ਵਾਲੇ ਬੱਚੇ 'ਤੇ ਲੱਗੀ ਰਹਿੰਦੀ। ਜਦੋਂ ਆਪਣੀਆਂ ਸਹੇਲੀਆਂ ਨਾਲ ਘੰਟਿਆਂ ਬੱਧੀ ਉਸੇ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਤਾਂ ਉਹ ਉਸਦੇ ਪਾਗਲਪਨ 'ਤੇ ਹੱਸਦੀਆਂ। ਹੁਣ ਉਸਨੂੰ ਦਿਨ ਦਾ ਪਤਾ ਨਹੀਂ ਸੀ, ਰਾਤ ਦਾ ਪਤਾ ਨਹੀਂ ਸੀ, ਖਾਣ ਪੀਣ ਦਾ ਵੀ ਕੁਝ ਖਿਆਲ ਨਹੀਂ ਸੀ। ਆਪਣੇ ਪੇਕਿਆਂ ਅਤੇ ਕਾਲਜ ਦੀਆਂ ਸਹੇਲੀਆਂ ਨੂੰ ਖੱਤ ਪਾਉਣ ਦਾ ਵੀ ਚੇਤਾ ਨਹੀਂ ਸੀ। ਰੱਬ ਵੀ ਅਸਲੋਂ ਭੁੱਲਾ ਹੋਇਆ ਸੀ। ਉਸਨੂੰ ਕੇਵਲ ਆਪਣੇ ਆਉਣ ਵਾਲੇ ਬੱਚੇ ਦਾ ਖਿਆਲ ਸੀ ਅਤੇ ਇਸ ਖਿਆਲ ਵਿੱਚ ਉਹ ਦਿਨ ਰਾਤ ਤਾਰੀਆਂ ਲਾਉਂਦੀ ਰਹਿੰਦੀ। ਉਸਦੀਆਂ ਬਥੇਰੀਆਂ ਗੱਲਾਂ ਹੁਣ ਹੋਣ ਵਾਲੇ ਬੱਚੇ ਬਾਰੇ ਹੀ ਹੁੰਦੀਆਂ। ਦੇਖੋ ਜੀ, ਮੈਨੂੰ ਕੋਈ ਬਿਮਾਰੀ ਹੋ ਗਈ ਹੈ, ਉਹ ਆਪਣੇ ਪੇਟ ਵੱਲ ਇਸ਼ਾਰਾ ਕਰਕੇ ਹੱਸਦੀ ਹੱਸਦੀ ਆਖਦੀ। ਇਹ ਕਿੰਨਾ ਵੱਧ ਗਿਆ ਏ, ਤੁਸੀਂ ਕੋਈ ਮੇਰਾ ਇਲਾਜ ਕਿਉਂ ਨਹੀਂ ਕਰਦੇ? ਇੱਧਰ ਵੇਖੋ ਖਾਂ ਭਲਾ, ਮੈਂ ਇਸ ਤਰ੍ਹਾਂ ਹੀ ਤੁਹਾਡੇ ਘਰ ਆਈ ਸਾਂ। ਅਤੇ ਸ਼ੰਕਰ ਹੱਸ ਪੈਂਦਾ। ਫਿਰ ਇੱਕ ਦਿਨ ਅੱਖਾਂ 'ਤੇ ਹੱਥ ਲਾ ਕੇ ਉਸਨੇ ਕਿਹਾ, ਜੀ ਜ਼ਰਾ ਧਿਆਨ ਨਾਲ ਵੇਖੋ, ਮੇਰੀਆਂ ਅੱਖਾਂ ਦਾ ਹੇਠਲਾ ਥਾਂ ਕਾਲਾ ਹੋ ਗਿਆ ਏ। ਕੱਲ੍ਹ ਮੱਦੀ ਦੀ ਭੂਆ ਮਿਲੀ ਸੀ, ਉਹ ਬੜੀ ਸਿਆਣੀ ਹੈ, ਕਹਿੰਦੀ ਸੀ ਤੇਰੀਆਂ ਅੱਖਾਂ ਹੇਠ ਕਾਲੇ ਘੇਰੇ ਪੈ ਗਏ ਨੇ, ਤੈਨੂੰ ਜ਼ਰੂਰ ਕੁਝ ਹੋਣ ਵਾਲਾ ਏ। ਸੱਚੀ ਉਹਨੇ ਅੱਖਾਂ ਤੋਂ ਹੀ ਪੁੱਜ ਲਿਆ ਸੀ? ਉਸ ਤਰ੍ਹਾਂ 'ਤੇ ਮੈਂ ਸਾੜੀ ਪਾਈ ਹੋਈ ਸੀ, ਕੁਝ ਪਤਾ ਨਹੀਂ ਸੀ ਲੱਗਦਾ। ਇੱਕ ਦਿਨ ਸਾਬਣ ਵੇਚਣ ਵਾਲਾ ਉਹਨਾਂ ਦੇ ਘਰ ਕੋਲੋਂ ਸਾਬਣ ਵੇਚਦਾ ਲੰਘਿਆ। ਸਾਬਣ ਲੈ ਲਓ, ਦੇਸੀ ਸਾਬਣ, ਉਸ ਹੋਕਾ ਦਿੱਤਾ। ਸਿਰ ਮਾਰੀਏ ਦੇਸੀ ਸਾਬਣ ਨੂੰ ਹੁਣੇ ਹੀ, ਉਸਨੇ ਹੱਸਦੇ ਹੋਏ ਕਿਹਾ, ਜਦੋਂ ਸਾਡੇ ਘਰ ਪੋਤੜੇ ਧੋਣ ਲਈ ਹੋਣਗੇ ਉਦੋਂ ਲਿਆਵੀਂ, ਫਿਰ ਲਵਾਂਗੇ ਤੇਤੋਂ ਦੇਸੀ ਸਾਬਣ। ਬੱਚੇ ਨੂੰ ਮਹਿਸੂਸ ਕਰਦਿਆਂ ਉਸਦਾ ਸਿਰ ਅਸਮਾਨ ਤੱਕ ਪਹੁੰਚਦਾ। ਉਹ ਦੁਨੀਆਂ ਵਿੱਚ ਹੁਣ ਕਿਸੇ ਨੂੰ ਗਿਣਦੀ ਮਿਣਦੀ ਨਹੀਂ ਸੀ। ਇੱਕ ਦਿਨ ਉਸਨੇ ਸ਼ੰਕਰ ਨੂੰ ਆਪਣੇ ਪੇਕਿਆਂ ਦੇ ਕਿਸੇ ਮੁੰਡੇ ਦੀ ਗੱਲ ਸੁਣਾਈ। ਇਹ ਮੁੰਡਾ ਉਸਦੇ ਕੁਆਰੇ ਹੁੰਦਿਆਂ ਸਾਈਕਲ 'ਤੇ ਉਸਦਾ ਪਿੱਛਾ ਕਰਦਾ ਹੁੰਦਾ ਸੀ। ਇੱਕ ਵਾਰ ਉਹ ਮੈਨੂੰ ਸੜਕ 'ਤੇ ਮਿਲਿਆ। ਉਸ ਬੜੇ ਫਕਰ ਨਾਲ ਕਿਹਾ, ਬੀਜੀ ਵੀ ਮੇਰੇ ਨਾਲ ਸਨ। ਮੈਂ ਐਵੇਂ ਉਸਨੂੰ ਬਖਾਣ ਮਾਰੀ, ਢਿੱਡ ਗਾਂ ਗਾਂ ਕਰਕੇ ਔਖੀ ਹੋ ਕੇ ਟੁਰਨ ਲੱਗ ਪਈ। ਉਹ ਇਸ ਤਰ੍ਹਾਂ ਬੋਲ ਰਹੀ ਸੀ ਜਿਵੇਂ ਉਸਨੇ ਆਪਣੇ ਮੋਢਿਆਂ ਤੋਂ ਫੌਜੀ ਅਫਸਰ ਹੋਣ ਦੀਆਂ ਨਿਸ਼ਾਨੀਆਂ ਕਿਸੇ ਸ਼ਰੀਕ ਨੂੰ ਵਿਖਾਈਆਂ ਹੋਣ। ਇੱਕ ਦਿਨ ਸ਼ੰਕਰ ਨੇ ਪਿਆਰ ਨਾਲ ਉਸਦਾ ਗਲ ਘੁੱਟਿਆ। ਤੈਨੂੰ ਮਾਰ ਦਿਆਂ? ਉਸ ਗਲ ਘੁੱਟਦੇ ਹੋਏ ਪੁੱਛਿਆ। ਮੈਂ ਨਹੀਂ ਮਰ ਸਕਦੀ, ਉਸ ਇੱਕ ਜੇਤੂ ਸਵਰ ਵਿੱਚ ਜਵਾਬ ਦਿੱਤਾ। ਹੁਣ ਮੈਂ ਪਿੱਛੇ ਆਪਣੀ ਨਿਸ਼ਾਨੀ ਛੱਡ ਕੇ ਮਰਾਂਗੀ। ਕਈ ਵਾਰ ਜਦ ਉਹ ਇਕੱਲੀ ਆਪਣੇ ਬੱਚੇ ਦੇ ਸੁਪਨੇ ਲੈਂਦੀ ਲੈਂਦੀ ਥੱਕ ਜਾਂਦੀ ਤਾਂ ਸ਼ੰਕਰ ਨੂੰ ਵੀ ਆਪਣੇ ਨਾਲ ਰਲਾ ਲੈਂਦੀ। ਜੀ ਤੁਸੀਂ ਮੇਰੇ ਬੱਚੇ ਨੂੰ ਪਿਆਰ ਕਰਿਆ ਕਰੋਗੇ? ਆਹੋ ਕਰਾਂਗਾ, ਬੜਾ ਬੜਾ ਕਰਾਂਗਾ। ਜੀ ਤੁਸੀਂ ਨਹੀਂ ਕਰਨਾ, ਉਸ ਸ਼ਿਕਾਇਤ ਵਜੋਂ ਕਿਹਾ। ਪਰ ਇੱਕ ਹੋਰ ਖਿਆਲ ਔੜਨ ਤੇ ਉਸ ਗੱਲ ਦਾ ਰੰਗ ਪਰਤਾ ਕੇ ਕਿਹਾ, ਪਰ ਥੋੜਾ ਬਹੁਤਾ ਤੇ ਤੁਹਾਨੂੰ ਕਰਨਾ ਹੀ ਪਊ, ਫਿਰ ਅਸੀਂ ਦੋ ਹੋਵਾਂਗੇ। ਤੁਸੀਂ ਸਾਨੂੰ ਆਪਣੇ ਮਨੋਂ ਨਹੀਂ ਕੱਢ ਸਕੋਗੇ, ਜੇ ਇੱਕ ਨੂੰ ਕੱਢੋਗੇ ਤਾਂ ਦੂਸਰਾ ਅੱਖਾਂ ਦੇ ਸਾਹਮਣੇ ਆ ਜਾਊ। ਇੱਕ ਦਿਨ ਸ਼ੰਕਰ ਸਵੇਰੇ ਉੱਠ ਕੇ ਮੰਜੀ ਤੇ ਬੈਠਾ ਸੀ, ਉਸਦੀ ਪਤਨੀ ਹਾਲੇ ਲੇਟੀ ਹੋਈ ਸੀ। ਲੇਟੀ ਲੇਟੀ ਉਹ ਹੱਥ ਨਾਲ ਆਪਣੇ ਪੇਟ ਨੂੰ ਟੋ ਰਹੀ ਸੀ। ਇੱਕ ਥਾਂ ਉਸ ਆਪਣੀਆਂ ਉਂਗਲੀਆਂ ਰੱਖ ਕੇ ਸ਼ੰਕਰ ਨੂੰ ਆਵਾਜ਼ ਦਿੱਤੀ, ਦੇਖੋ ਜੀ ਤੁਹਾਨੂੰ ਇੱਕ ਮਦਾਰੀ ਦਾ ਤਮਾਸ਼ਾ ਵਿਖਾਵਾਂ, ਹੁਣ ਬੇਬੀ ਇੱਥੇ ਹੈ, ਇੱਕ ਪਲ ਵਿੱਚ ਕਿਸੇ ਹੋਰ ਥਾਂ ਚਲਾ ਜਾਵੇਗਾ। ਫਿਰ ਇੱਕਦਮ ਉਸ ਕੁਝ ਸੋਚ ਕੇ ਕਿਹਾ, ਜੀ ਜਰਾ ਇੱਥੇ ਆਓ ਨਾ। ਕੀ ਗੱਲ ਹੈ? ਸ਼ੰਕਰ ਨੇ ਪੁੱਛਿਆ। ਮੇਰੇ ਪੇਟ ਨਾਲ ਕੰਨ ਲਾ ਕੇ ਸੁਣੋ, ਤੁਹਾਨੂੰ ਭਲਾ ਬੇਬੀ ਦੇ ਸਾਹ ਲੈਣ ਦੀ ਆਵਾਜ਼ ਆਉਂਦੀ ਹੈ? ਸ਼ੰਕਰ ਨੇ ਪੇਟ ਨਾਲ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਸੁਣਾਈ ਕੁਝ ਨਾ ਦਿੱਤਾ। ਮੈਨੂੰ ਤੇ ਕੁਝ ਨਹੀਂ ਸੁਣੀਂਦਾ, ਉਸ ਸ਼ਰਮਿੰਦੇ ਜਿਹੇ ਹੋ ਕੇ ਕਿਹਾ। ਅਜੇ ਖੌਰੇ ਸਾਹ ਨਾ ਲੈਣ ਲੱਗਾ ਹੋਵੇ, ਉਸਦੀ ਪਤਨੀ ਨੇ ਆਪਣੇ ਆਪ ਨੂੰ ਹੌਸਲਾ ਦਿੱਤਾ। ਉਸਨੂੰ ਅਫਸੋਸ ਸੀ ਕਿ ਉਸਦੇ ਆਪਣੇ ਕੰਨ ਉਸਦੇ ਪੇਟ ਤੱਕ ਨਹੀਂ ਪਹੁੰਚ ਸਕਦੇ ਸਨ, ਨਹੀਂ ਤੇ ਉਹ ਆਪਣੇ ਆਪ ਬੱਚੇ ਦੀ ਧੜਕਣ ਸੁਣ ਲੈਂਦੀ। ਫਿਰ ਉਸਦਾ ਖਿਆਲ ਕੁਝ ਮਹੀਨੇ ਅੱਗੇ ਦੌੜ ਗਿਆ। ਜੀ ਇਹ ਬੜਾ ਔਖਾ ਕੰਮ ਹੈ, ਉਹ ਬੱਚਾ ਜੰਮਣ ਦਾ ਖਿਆਲ ਕਰਕੇ ਬੋਲੀ। ਮੈਨੂੰ ਪੀੜਾਂ ਹੋਣਗੀਆਂ, ਫਿਰ ਮੈਂ ਚੀਕਾਂ ਮਾਰਾਂਗੀ। ਬੱਚੇ ਦੀ ਪ੍ਰਾਪਤੀ ਲਈ ਪੀੜਾਂ ਦੇ ਖਿਆਲ ਤੇ ਵੀ ਉਸ ਹੱਸ ਛੱਡਿਆ। ਉਸਦੀ ਕਲਪਨਾ ਦੀ ਇਸ ਉਡਾਰੀ ਤੇ ਸ਼ੰਕਰ ਨੂੰ ਵੀ ਹਾਸਾ ਆ ਗਿਆ ਤੇ ਹੱਸਦੇ ਹੱਸਦੇ ਨੇ ਉਸਦੇ ਨੰਗੇ ਪੇਟ ਤੇ ਇੱਕ ਪਟੋਕੀ ਮਾਰੀ। ਜੀ ਨਾ ਜੀ, ਮੇਰੇ ਬੇਬੀ ਨੂੰ ਕਿਉਂ ਮਾਰਦੇ ਹੋ? ਮੇਰਾ ਬੇਬੀ ਬੜਾ ਲਾਡਲਾ ਏ, ਬੜਾ ਹੀ ਪਿਆਰਾ ਏ। ਮੈਂ ਵੀ ਪਿਆਰਾ ਹੀ ਹਾਂ। ਸ਼ੰਕਰ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਬੱਚੇ ਨੇ ਪੇਟ ਵਿੱਚ ਪਏ ਹੀ ਸਾਰਾ ਮੈਦਾਨ ਮਾਰ ਲਿਆ ਹੈ। ਤੁਸੀਂ ਬੜੇ ਪਿਆਰੇ ਹੋ, ਤੁਸੀਂ ਬੜੇ ਚੰਗੇ ਹੋ। ਪਰ ਉਸਦੀ ਪਤਨੀ ਨੇ ਢਿੱਡ ਤੇ ਹੱਥ ਰੱਖ ਕੇ ਫੇਰ ਕਿਹਾ, ਤੁਸਾਂ ਮੈਨੂੰ ਇਹ ਦਿੱਤਾ ਹੈ।
1: ਇਹ ਸੀ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਮਾਂ। ਸਮਾਂ ਇਸ ਵੇਲੇ 9:42 ਹੋ ਗਏ ਨੇ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਹ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਗਾਣਾ ਸੁਣਦੇ ਹਾਂ ਅਲਵਿਦਾ ਵੀਰ ਸਿੰਘ ਦੀ ਆਵਾਜ਼ 'ਚ, ਅਲ ਤੇ ਵਿਦਾ।

0: ਸੋ ਅਲਵਿਦਾ ਕਹਿਣ ਦਾ ਕੋਈ ਢੰਗ ਹੈ ਕੋਈ, ਅਲਵਿਦਾ ਕਹਿਣਾ ਵੀ ਔਖਾ ਆ, ਪਰ ਕਈ ਦਫ਼ਾ ਮੌਕਾ ਵੀ ਆ ਜਾਂਦਾ ਹੈ। ਅਤੇ ਚਲੋ ਅੱਗੇ ਕਮੇਡੀ ਵੱਲ ਚੱਲਦੇ ਹਾਂ ਕਿ ਜ਼ਿੰਦਗੀ 'ਚ ਕਮੇਡੀ ਵੀ ਜ਼ਰੂਰੀ ਆ। ਕਮੇਡੀ ਦੇ ਜ਼ਰੀਏ ਕੁਛ ਉਦਾਸੀਆਂ, ਕੁਛ ਚੀਜ਼ਾਂ ਦੂਰ ਹੁੰਦੀਆਂ। ਉੱਦਾਂ ਦੀ ਦੋ ਚਾਰ ਕਮੇਡੀ ਦੇ ਅੱਖਰ ਸੁਣਦੇ ਹਾਂ।
1: ਨਮਸਕਾਰ। ਏਅਰਲਾਈਨਸ ਦੀਆਂ ਖਬਰਾਂ ਆਏ ਦਿਨ ਸੁਰਖੀਆਂ 'ਚ ਬਣੀਆਂ ਰਹਿੰਦੀਆਂ ਨੇ। ਕਦੇ ਪਾਇਲਟ ਸਟ੍ਰਾਈਕ 'ਤੇ ਚਲੇ ਗਏ ਅਤੇ ਕਦੇ ਕੋਈ ਜਹਾਜ਼ ਰਨਵੇ ਤੋਂ ਸਲਿਪ ਹੋ ਗਿਆ। ਇਸੇ ਵਿਸ਼ੇ 'ਤੇ ਗੱਲਬਾਤ ਕਰਨ ਲਈ ਅੱਜ ਅਸੀਂ ਆਪਣੇ ਸਟੂਡੀਓ ਵਿੱਚ ਬੁਲਾਇਆ ਹੈ ਇੱਕ ਏਅਰਲਾਈਨ ਦੇ ਪਾਇਲਟ ਨੂੰ।
2: ਧੀਆਂ ਬਚਾਓ, ਰੁੱਖ ਲਗਾਓ, ਪਾਇਲਟ ਦਾ ਸਤਿਕਾਰ ਕਰੋ, ਪਾਇਲਟ ਦਾ ਸਤਿਕਾਰ ਕਰੋ।
1: ਕੀ ਸੀ
2: ਇਹ ਮੈਡਮ? ਇੱਕ ਸੋਸ਼ਲ ਮੈਸੇਜ ਨਾਲ ਇੰਟਰੋਡਕਸ਼ਨ।
1: ਤੁਸੀਂ ਕੌਣ ਹੋ?
2: ਲੇਡੀਜ਼ ਫਸਟ।
1: ਕੀ ਮਤਲਬ?
2: ਤੁਸੀਂ ਕੌਣ ਹੋ?
1: ਮਾਈ ਨੇਮ ਇਜ਼ ਸਿੰਪਲ।
2: ਇੰਨਾ ਹੀ ਸਿੰਪਲ ਨਾ, ਫਿਰ ਦੱਸ ਦਿਓ ਨਖਰੇ ਕਿਉਂ ਕਰਦੇ ਪਏ ਹੋ?
1: ਨਹੀਂ ਨਹੀਂ, ਮੇਰੇ ਕਹਿਣ ਦਾ ਮਤਲਬ ਹੈ ਮੇਰਾ ਨਾਮ ਹੈ ਸਿੰਪਲ ਪ੍ਰੀਤ ਕੌਰ।
2: ਵੈਸੇ ਕੱਪੜੇ ਤਾਂ ਸਿੰਪਲ ਲੱਗਦੇ ਨਹੀਂ ਮੈਡਮ ਤੁਸੀਂ।
1: ਵੈਸੇ ਤੁਸੀਂ ਦੱਸੋਗੇ ਤੁਸੀਂ ਕੌਣ ਹੋ?
2: ਮੈਂ ਮੈਡਮ ਪਾਇਲਟ ਹਾਂ, ਤੁਸੀਂ ਇੰਟਰਵਿਊ ਦੇਣ ਵਾਸਤੇ ਬੁਲਾਇਆ ਮੈਨੂੰ।
1: ਓਹ, ਤਾਂ ਤੁਸੀਂ ਲੁੰਗੀ ਕਿਉਂ ਪਾ ਕੇ ਆਏ ਹੋ?
2: ਲਾ ਗਿਆ ਨਹੀਂ ਸੀ।
1: ਨਹੀਂ ਨਹੀਂ, ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਲੁੰਗੀ ਕਿਉਂ ਪਾ ਕੇ ਆਏ ਹੋ, ਪੈਂਟ ਕਿਉਂ ਨਹੀਂ ਪਾਈ?
2: ਇਹੀ ਗੱਲ ਮੈਂ ਤੁਹਾਨੂੰ ਪੁੱਛਦਾ ਮੈਡਮ, ਤੁਸੀਂ ਪੈਂਟ ਕਿਉਂ ਪਾ ਕੇ, ਲੁੰਗੀ ਕਿਉਂ ਨਹੀਂ ਪਾਈ?
1: ਇਹ ਤਾਂ ਸਾਡਾ ਡਰੈਸ ਕੋਡ ਹੈ।
2: ਹਾਂਜੀ,
1: ਇਹ ਸਾਡਾ ਡਰੈਸ ਕੋਡ ਹੈ।
2: ਇਹ ਸਾਡਾ ਪਿੰਨ ਕੋਡ ਹੈ।
1: ਪਿੰਨ ਕੋਡ?
2: ਐਕਚੁਅਲੀ ਭਾਜੀ ਹਵਾ ਚੱਲਦੀ, ਲੁੰਗੀ ਇੱਧਰ ਉੱਧਰ ਹੁੰਦੀ, ਮੈਂ ਪਿੰਨਾਂ ਲਾ ਕੇ ਸੈੱਟ ਕੀਤੀ ਹੈ।
1: ਮੇਰਾ ਸਵਾਲ ਅਜੇ ਵੀ ਉੱਥੇ ਦਾ ਉੱਥੇ ਹੈ ਕਿ ਤੁਸੀਂ ਲੁੰਗੀ ਕਿਉਂ ਪਾਈ ਹੈ?
2: ਦੇਖੋ ਮੈਡਮ, ਮੇਰਾ ਇਹ ਮੰਨਣਾ ਕਿ ਬੰਦਾ ਜਿਹੜਾ ਮਰਜ਼ੀ ਕੰਮ ਕਰੇ ਉਹਨੂੰ ਕੰਫਰਟੇਬਲ ਫੀਲ ਹੋਣਾ ਬਹੁਤ ਜ਼ਰੂਰੀ ਹੁੰਦਾ। ਲੈਟ ਮੀ ਬੀ ਕੰਫਰਟੇਬਲ। ਜਹਾਜ਼ ਦਾ ਅਸੀਂ ਚੱਲੇ ਚੱਲੇ ਸਾਡੀ ਲੁੰਗੀ ਜਵਾ ਹਮੇਸ਼ਾ ਆਉਂਦੀ ਜਾਂਦੀ ਰਹਿੰਦੀ ਹੈ।
1: ਕੀ ਮਤਲਬ? ਤੁਸੀਂ ਜਹਾਜ਼ ਲੁੰਗੀ ਪਾ ਕੇ ਉਡਾਉਂਦੇ ਹੋ?
2: ਕਿਉਂ, ਇਹਦੇ ਨਾਲ ਜਹਾਜ਼ ਦੀ ਰਫ਼ਤਾਰ 'ਤੇ ਫ਼ਰਕ ਪੈਂਦਾ। ਹਮੇਸ਼ਾ ਅਸੀਂ ਜਹਾਜ਼ ਲੁੰਗੀ ਪਾ ਕੇ ਨਹੀਂ ਚਲਾਈਦਾ, ਕਦੇ ਕਦੇ ਕੋਕਪਿਟ 'ਚ ਜ਼ਿਆਦਾ ਗਰਮੀ ਹੋਵੇ ਲੁੰਗੀ ਲਾ ਵੀ ਦੇਈਦੀ ਹੈ। ਐਕਚੁਅਲੀ ਮੈਡਮ ਸ਼ੁਰੂ ਤੋਂ ਗਰਮ ਕੜਾਹੀ ਦੇ ਕੋਲ ਖੜੇ ਹੋ ਕੇ ਕੰਮ ਕਰਨ ਦੀ ਆਦਤ ਹੈ ਨਾ, ਸੋ ਇਸ ਕਰਕੇ ਲੱਤਾਂ ਗਰਮੀ ਬਰਦਾਸ਼ਤ ਨਹੀਂ ਕਰਦੀਆਂ।
1: ਗਰਮ ਕੜਾਹੀ ਲੱਤਾਂ ਗਰਮੀ ਬਰਦਾਸ਼ਤ ਨਹੀਂ ਕਰਦੀਆਂ? ਤੁਸੀਂ ਕਿਹੜੇ ਕੰਮ ਦੀ ਗੱਲ ਕਰ ਰਹੇ ਹੋ?
2: ਓ ਮੈਡਮ, ਇਹ ਜਿਹੜਾ ਪਾਇਲਟ ਮੈਂ ਤਾਂ ਵੈਸੇ ਪਾਰਟ ਟਾਈਮ ਕੰਮ ਕਰਦਾ, ਸਾਡਾ ਮੇਨ ਕੰਮ ਹੈਗਾ ਹਲਵਾਈ ਦਾ। ਦਾਦੇ ਜੱਦੀ ਪੁੱਛੇ ਹਲਵਾਈ ਨੇ, ਸਾਡੀ ਚੌਂਕ 'ਚ ਦੁਕਾਨ ਹੈ, ਕਦੇ ਆਓ ਤੁਹਾਨੂੰ ਸਿੱਧੀਆਂ ਜਲੇਬੀਆਂ ਕੱਢ ਕੇ ਖਵਾਈਏ।
1: ਜਲੇਬੀਆਂ ਸਿੱਧੀਆਂ ਨਹੀਂ ਹੁੰਦੀਆਂ, ਜਲੇਬੀਆਂ ਤਾਂ ਗੋਲ ਹੁੰਦੀਆਂ।
2: ਓ ਮੈਡਮ, ਮੈਨੂੰ ਪਤਾ ਗੋਲ ਨਹੀਂ, ਪਰ ਸਾਡਾ ਦਾਦਾ ਸ਼ੁਰੂ ਤੋਂ ਤਰਖਾਣ ਹੈਗਾ, ਸਾਡਾ ਹੱਥ ਐਂ ਹੀ ਚੱਲਦਾ ਹੈ।
1: ਹੁਣੇ ਤਾਂ ਤੁਸੀਂ ਕਹਿ ਰਹੇ ਸੀਗੇ ਕਿ ਤੁਹਾਡਾ ਦਾਦਾ ਹਲਵਾਈ ਹੈ, ਹੁਣੇ ਕਹਿ ਰਹੇ ਹੋ ਤਰਖਾਣ ਹੈ?
2: ਓ ਮੈਡਮ, ਵਿਚਲੀ ਗੱਲ ਇਹ, ਦਾਦੀ ਮੇਰੀ ਨੇ ਵਿਆਹ ਦੋ ਕਰਾਏ ਹੈ ਨਾ, ਜਦੋਂ ਹਲਵਾਈ ਮਰ ਗਿਆ ਫਿਰ ਤਰਖਾਣ ਨੇ ਦੁਕਾਨ ਸਾਂਭੀ ਹੈ।
1: ਚਲੋ ਖੈਰ, ਤੁਸੀਂ ਇਹ ਗੱਲ ਛੱਡੋ, ਤੁਸੀਂ ਇਹ ਦੱਸੋ ਕਿ ਤੁਸੀਂ ਪਾਇਲਟ ਦੀ ਟ੍ਰੇਨਿੰਗ ਕਿੱਥੋਂ ਲਈ ਹੈ?
2: ਬਹੁਤ ਮਿਹਨਤ ਕੀਤੀ ਮੈਡਮ, ਬਹੁਤ ਜ਼ਿਆਦਾ ਮਿਹਨਤ ਕੀਤੀ। ਪਹਿਲਾਂ ਮੈਂ ਐਜ਼ ਅ ਕਲੀਨਰ ਜੁਆਇਨ ਕੀਤਾ, 6 ਕੁ ਮਹੀਨੇ ਮੈਂ ਸੇਵਾ ਕੀਤੀ ਆਪਣੇ ਉਸਤਾਦ ਦੀ, ਬੀੜੀਆਂ ਬਾਲ ਕੇ ਦੇਣੀਆਂ, ਜਰਦਾ ਲਾ ਕੇ ਦੇਣਾ, ਉਹਨੇ ਮੈਨੂੰ ਕੰਮ ਨਹੀਂ ਸਿਖਾਇਆ। ਫਿਰ ਮੇਰਾ ਇੱਕ ਦਾਦਾ ਟਰੱਕ ਚਲਾਉਂਦਾ, ਮੈਂ ਉਹਦੇ ਕੋਲ ਜੁਆਇਨ ਕੀਤਾ, ਉਹਨੇ ਮੈਨੂੰ ਫਿਰ ਟ੍ਰੇਨਿੰਗ ਦਿੱਤੀ ਹੈ।
1: ਇਹ ਹੁਣ ਤੀਜਾ ਦਾਦਾ ਕਿੱਥੋਂ ਆ ਗਿਆ?
2: ਉਹ ਮੈਡਮ, ਐਕਚੁਅਲੀ ਮੇਰੀ ਦਾਦੀ ਸਤਾਨ ਸੀ, ਉਹਨੇ ਇੱਕ ਬੰਦਾ ਬਾਹਰੋਂ ਬਾਹਰ ਰੱਖਿਆ ਸੀ।
1: ਕਦੇ ਹਲਵਾਈ, ਕਦੇ ਤਰਖਾਣ, ਤੇ ਕਦੇ ਟਰੱਕ ਡਰਾਈਵਰ, ਤੁਸੀਂ ਇੱਕ ਜਗ੍ਹਾ ਟਿਕ ਨਹੀਂ ਸਕਦੇ?
2: ਐਕਚੁਅਲੀ ਮੈਂ ਗਿਆ ਹੀ ਆਪਣੀ ਦਾਦੀ ਦੇ, ਮੇਰਾ ਕੀ ਕਸੂਰ ਹੈ ਦੱਸੋ? ਪਾਇਲਟ ਮੈਂ ਤਾਂ ਬੜੀ ਪੈਸ਼ ਬੇਦੀ ਸਾਹਿਬ, ਫਲਾਈਟ ਇੱਕ ਵਾਰੀ ਉੱਡ ਜਾਵੇ ਰਾਹ 'ਚ ਰੋਕ ਰੋਕ ਕੇ ਕਿਸੇ ਨੂੰ 20-20 ਰੁਪਈਏ ਵੀ ਨਹੀਂ ਦੇਣੇ ਪੈਂਦੇ। ਬਸ ਥੋੜ੍ਹੀ ਬਹੁਤ ਚੀਜ਼ਾਂ ਨੂੰ ਮਿਸ ਕਰਦੇ ਹਾਂ।
1: ਉਹ ਕਿਹੜੀ ਆ?
2: ਹੁਣ ਹਾਈਵੇ ਤਾਂ ਬਹੁਤ ਕੁਛ ਹੁੰਦਾ, ਤੁਹਾਨੂੰ ਕੀ ਕੀ ਦੱਸੀਏ।
1: ਤੁਸੀਂ ਦੇਖ ਰਹੇ ਹੋ ਦਰਸ਼ਕੋ, ਇੱਕ ਮਾਮੂਲੀ ਜਿਹਾ
2: ਟਰੱਕ ਡਰਾਈਵਰ ਪੇੜ ਮਾਰ ਰਹੀ, ਮਾਮੂਲੀ ਟਰੱਕ ਡਰਾਈਵਰ, ਡਰਾਈਵਰ ਮਾਮੂਲੀ ਹੁੰਦੇ ਭਾਜੀ। ਸੰਨੀ ਦਿਓਲ ਨੇ ਟਰੱਕ ਚਲਾ ਕੇ ਗਦਰ ਫਿਲਮ 'ਚ ਕਿੰਨਾ ਨਾਮ ਕਮਾਇਆ, ਕਿਸੇ ਪਾਇਲਟ ਨੇ ਕਮਾਇਆ? ਅਰੇ ਮੈਡਮ ਦੇਖੋ, ਟਰੱਕ ਅਤੇ ਜਹਾਜ਼ 'ਚ ਫਰਕ ਕੀ ਹੈ? ਜਹਾਜ਼ ਦੇ ਪਿੱਛੇ ਜੁੱਤੀ ਢੰਗ ਦੇ ਪੁੱਠੀ, ਉਹਦੇ ਮਗਰ ਲਿਖਦੇ ਓਕੇ ਟਾਟਾ ਆਈ ਲਵ ਯੂ ਭਾਵਨਾ, ਦੋ ਕੁ ਮਿੱਠੇ ਮਿੱਠੇ ਸ਼ੇਰ ਲਿਖਦੇ ਹੋ, ਨਹਾਨਾ ਹੈ ਤੋ ਨਦੀ ਮੈਂ ਕਿਨਾਰੋਂ ਮੈਂ ਕਿਆ ਰੱਖਾ ਹੈ, ਆਨਾ ਹੈ ਤੋ ਬਾਹੋਂ ਮੈਂ ਇਸ਼ਾਰੋਂ ਮੈਂ ਕਿਆ ਰੱਖਾ ਹੈ। ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਡਮ ਜੀ, ਐਕਚੁਅਲੀ ਮੇਰਾ ਫੇਵਰਟ ਸ਼ੇਰ ਹੈਗਾ ਏ, ਉਹ ਦੱਸ ਰਿਹਾ।
1: ਤੁਹਾਡੇ ਵਰਗੇ ਲੋਕਾਂ ਨੇ ਤਾਂ ਏਅਰਲਾਈਨਸ 'ਚ ਗੰਦ ਪਾਇਆ ਪਿਆ।
2: ਕਾਹਦਾ ਗੰਦ ਪਾਇਆ ਸੀ? ਜਹਾਜ਼ 'ਚ ਬਹਿ ਕੇ ਮੂੰਗਫਲੀਆਂ ਖਾਂਦੇ ਹਾਂ। ਐਕਚੁਅਲੀ ਅਸੀਂ ਕੋਈ ਗੰਦ ਨਹੀਂ ਪਾਇਆ, ਜਦੋਂ ਦੇ ਆਟੋ ਵਾਲੇ ਪਾਇਲਟ ਭਰਤੀ ਹੋ ਗਏ ਨੇ ਨਾ, ਗੰਦ ਉਹਨਾਂ ਨੇ ਪਾਇਆ ਭਾਜੀ, ਡਿਸਿਪਲਿਨ ਤੋੜਤਾ ਸਾਰਾ। ਬੇਦੀ ਸਾਹਿਬ, ਜਹਾਜ਼ ਲੱਗੇ ਹੁੰਦੇ ਏਅਰਪੋਰਟ ਦੇ ਉੱਤੇ ਰਨਵੇ ਦੇ ਵਿੱਚ ਟੇਕ ਆਫ ਕਰਨ ਲਈ, ਅਤੇ ਆਟੋ ਵਾਲੇ ਪਾਇਲਟ ਪਿੱਛੋਂ ਘੂੰ ਕਰਕੇ ਆਪਣਾ ਜਹਾਜ਼ ਮੋਹਰੇ ਲਿਆ ਕੇ ਲਾ ਦਿੰਦੇ। ਇੱਕ ਮੇਰਾ ਦਾਦਾ ਭਰਤੀ ਹੋਇਆ ਆਟੋ ਚਲਾਉਂਦਾ ਸੀ ਪਾਇਲਟ, ਭਾਜੀ ਉਹਦੇ ਕੋਕਪਿਟ 'ਚ ਦੋ ਦੋ ਸਵਾਰੀਆਂ ਨਾਲ ਬਾਲਦਾ, ਭਾਈ ਸਾਹਿਬ ਕਿਰਾਇਆ ਤਾਂ ਦੇ ਦਿਓ ਆ
1: ਜਾਓ। ਆਟੋ ਵਾਲਾ ਦਾਦਾ ਕਿੱਥੋਂ ਆਇਆ?
2: ਹਾਂਜੀ,
1: ਹੁਣੇ ਆਟੋ ਵਾਲਾ ਦਾਦਾ ਕਿੱਥੋਂ ਆਇਆ?
2: ਉਹ ਮੈਡਮ, ਜਿਹੜੇ ਮੇਰੀ ਦਾਦੀ ਨੇ ਬਾਹਰੋਂ ਬਾਹਰ ਇੱਕ ਬੰਦਾ ਰੱਖਿਆ ਸੀ, ਉਹਦੀ ਰੀਅਲ ਵਾਈਫ ਮੇਰੀ ਕੀ ਲੱਗੀ?
1: ਦਾਦੀ
2: ਉਹਦੇ ਗਾਂ 3 ਸੀ, ਉਹ ਵੀ ਮੇਰੇ ਦਾਦੇ ਲੱਗੇ ਨਾ ਫਿਰ। ਉਹ ਤਾਂ ਕੁਛ ਵੀ ਨਹੀਂ ਮੈਡਮ, ਜਿਹੜੇ ਉਹਦੇ ਗਾਂ 3 ਸੀ ਨਾ, ਉਹਨਾਂ ਦੇ ਗਾਂ 4-4 ਸੀ।
1: ਦਾਦੇ ਦਾਦੇ ਦਾਦੇ, ਤੁਸੀਂ ਕੋਈ ਨਸ਼ਾ ਤਾਂ ਨਹੀਂ ਕੀਤਾ? ਵੈਸੇ ਦਰਸ਼ਕੋ ਇਹ ਵੀ ਸ਼ਿਕਾਇਤ ਬੜੀ ਵਾਰ ਮਿਲੀ ਹੈ ਕਿ ਪਾਇਲਟ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ ਵਿੱਚ ਜਹਾਜ਼ ਉਡਾਉਂਦੇ ਨੇ।
2: ਭਾਜੀ ਜਿੰਨੀ ਮਰਜ਼ੀ ਸ਼ਰਾਬ ਪੀ ਕੇ ਜਹਾਜ਼ ਚਲਾਈਏ, ਇਹ ਤੁਹਾਡੇ ਸਲਮਾਨ ਖਾਨ ਮੰਗਰ ਸੁੱਤੇ ਪਏ ਲੋਕਾਂ ਪਰ ਤਾਂ ਨਹੀਂ ਚੜਾਉਂਦੇ ਨਾ। ਮੈਡਮ ਤੁਸੀਂ ਕਦੇ ਕਿਸੇ ਅਖਬਾਰ 'ਚ ਪੜ੍ਹਿਆ ਕਿ ਪਾਇਲਟ ਨੇ ਸ਼ਰਾਬ ਪੀ ਕੇ ਜਹਾਜ਼ ਬਿਜਲੀ ਦੇ ਖੰਭੇ 'ਚ ਮਾਰਤਾ?
1: ਭਾਵੇਂ ਜੋ ਵੀ ਹੋਵੇ, ਨਸ਼ੇ ਦੀ ਹਾਲਤ 'ਚ ਕੋਈ ਵੀ ਵਾਹਨ ਚਲਾਉਣਾ ਹੈ ਤੇ ਗੈਰ ਕਾਨੂੰਨੀ ਨਾ।
2: ਭਾਜੀ ਮੈਂ ਸਾਰੀ ਉਮਰ ਟਰੱਕ ਸ਼ਰਾਬ ਪੀ ਕੇ ਚਲਾਇਆ, ਮੇਰਾ ਕਦੇ ਚਲਾਨ ਨਹੀਂ ਹੋਇਆ।
1: ਉਹ ਕਿਉਂ?
2: ਇੱਕ ਮੇਰਾ ਦਾਦਾ ਟ੍ਰੈਫਿਕ ਪੁਲਿਸ ਵੀ ਹੈਗਾ। ਐਕਚੁਅਲੀ ਮੈਂ ਵੀ ਦਾਦੀ ਨੂੰ ਪੁੱਛਿਆ, ਮੈਂ ਕਿਹਾ ਦਾਦੀ ਜੀ ਇਹ ਕਿਹੜਾ ਦਾਦਾ? ਕਹਿੰਦੀ ਤੂੰ ਕੰਮ ਕਢਾ, ਤੈਨੂੰ ਕੀ ਲੱਗੇ।
1: ਵੈਸੇ ਕਾਫੀ ਵਾਕਫੀਅਤ ਹੈ ਤੁਹਾਡੀ ਦਾਦੀ ਦੀ।
2: ਮੈਡਮ ਇਹ ਤਾਂ ਕੁਛ ਵੀ ਨਹੀਂ ਭਾਜੀ, ਪਿਛਲੇ ਹਫ਼ਤੇ ਮੇਰੇ ਆਟੋ ਵਾਲੇ ਦਾਦੇ ਦਾ ਚਲਾਨ ਹੋ ਗਿਆ। ਉਹਨੇ ਟ੍ਰੈਫਿਕ ਪੁਲਿਸ ਵਾਲੇ ਦਾਦੇ ਨੂੰ ਫੋਨ ਕੀਤਾ ਵੀ ਭਰਾਵਾ ਕਾਗਜ਼ ਕਢਾ, ਟ੍ਰੈਫਿਕ ਪੁਲਿਸ ਵਾਲੇ ਦਾਦੇ ਨੇ ਵਕੀਲ ਦਾਦੇ ਦੇ ਘਰ ਜਾ ਕੇ ਸੁਨੇਹਾ ਦਿੱਤਾ, ਵਕੀਲ ਦਾਦਾ ਜੱਜ ਦਾਦੇ ਕੋਲ ਗਿਆ, ਕਹਿੰਦਾ ਭਾਈ ਸਾਹਿਬ ਬੰਦਾ ਆਪਣਾ। ਫਿਰ ਜੱਜ ਦਾਦੇ ਨੇ ਸਟੈਨੋ ਦਾਦੇ ਨੂੰ ਬੁਲਾ ਕੇ ਕਾਗਜ਼ ਫੜਾਏ ਤੇ ਸਟੈਨੋ ਦਾਦਾ ਆ ਕੇ ਪੋਸਟ ਕਰ ਗਿਆ ਤੇ ਉਹੀ ਕਾਗਜ਼ ਪੋਸਟਮੈਨ ਦਾਦਾ ਕੱਲ੍ਹ ਮੇਰੇ ਦਾਦੇ ਨੂੰ ਘਰ ਦੇ ਕੇ ਗਿਆ।
1: ਇੰਨੇ ਦਾਦਿਆਂ 'ਚ ਤੁਸੀਂ ਕਨਫਿਊਜ਼ ਨਹੀਂ ਹੁੰਦੇ?
2: ਮੈਡਮ ਪਹਿਲਾਂ ਕਨਫਿਊਜ਼ ਹੁੰਦਾ ਸੀ, ਹੁਣ ਤੇ ਅਸੀਂ ਮੈਨੇਜ ਕਰ ਲਈਦਾ।
1: ਉਹ ਕਿੱਦਾਂ ਮੈਨੇਜ ਕਰਦੇ ਹੋ?
2: ਜਦੋਂ ਕੋਈ ਬਜ਼ੁਰਗ ਦੇਖਦਾ ਬਸ ਦਾਦਾ ਜੀ ਕਹਿ ਦਈਦਾ।
1: ਵੈਸੇ ਏਅਰਲਾਈਨ ਦੀ ਹਾਲਤ ਖਰਾਬ ਸੀ ਇਹ ਤਾਂ ਮੈਨੂੰ ਪਤਾ ਸੀ, ਇੰਨੀ ਖਰਾਬ ਹੈ ਇਹ ਨਹੀਂ ਸੀ ਪਤਾ। ਇੱਦਾਂ ਇੱਦਾਂ ਦੇ ਪਾਇਲਟ, ਸੋ ਚੀਪ।
2: ਇਹ ਵਰਡ ਬੜਾ ਸਹੀ ਯੂਜ਼ ਕੀਤਾ ਭਾਜੀ, ਚੀਪ। ਏਅਰ ਫੇਅਰ ਦੇ ਚੱਕਰ 'ਚ ਸਾਡੀ ਤਨਖਾਹ ਅੱਧੀ ਕੱਟ ਕੇ ਮਿਲਦੀ ਹੈ, ਡਬਲ ਮਿਹਨਤ ਕਰਕੇ ਪੇਟ ਪਾਲਣਾ ਪੈਂਦਾ ਭਾਜੀ।
1: ਡਬਲ ਮਿਹਨਤ ਕਰਕੇ? ਉਹ ਕਿੱਦਾਂ?
2: ਜਦੋਂ ਜਹਾਜ਼ ਟੇਕ ਆਫ ਕਰ ਦਿੰਦਾ ਨਾ, ਫਿਰ ਫਲਾਈਟ ਨੂੰ ਅਸੀਂ ਆਟੋ ਫਲਾਈਟ ਮੋੜ ਤੇ ਲਾ ਕੇ ਸਵਾਰੀਆਂ ਕੋਲ ਜਾ ਕੇ ਸਮਾਨ ਵੇਚਦੇ ਹਾਂ, ਕਰਾਰੇ ਸਮੋਸੇ, ਕਰਾਰੇ 10 ਰੁਪਏ ਪਲੇਟ।
1: ਵੈਸੇ ਇਹ ਟ੍ਰੇਨਿੰਗ ਹੁਣ ਤੁਸੀਂ ਕਿੱਥੋਂ ਲਈ?
2: ਠੀਕ ਹੈ ਜੀ,
1: ਇਹ ਟ੍ਰੇਨਿੰਗ ਕਿੱਥੋਂ ਲਈ?
2: ਹੋ, ਇੱਕ ਮੇਰਾ ਦਾਦਾ ਰੋਡਵੇਜ਼ ਸਮੋਸੇ ਵੇਚਦਾ ਨਾ, ਉਹਨੇ ਸਿਖਾਇਆ ਮੈਨੂੰ।
1: ਇਹ ਸਾਰਾ ਧਿਆਨ ਤਾਂ ਤੁਹਾਡਾ ਸਮਾਨ ਵੇਚਣ 'ਚ ਲੱਗ ਜਾਂਦਾ, ਇਸੇ ਕਰਕੇ ਤਾਂ ਰਨਵੇ ਤੋਂ ਜਹਾਜ਼ ਜਿਹੜੇ ਸਲਿਪ ਕਰ ਜਾਂਦੇ ਆ।
2: ਭਾਜੀ ਸਾਡੇ ਕਰਕੇ ਸਲਿਪ ਕਰਦੇ ਜਹਾਜ਼?
1: ਹੋਰ ਕੀ, ਸਾਰਾ ਤੁਹਾਡਾ ਕਸੂਰ ਹੈ।
2: ਸਾਡਾ ਕੀ ਕਸੂਰ ਭਾਜੀ? ਮੈਂ ਜਹਾਜ਼ ਟੈਰਨ ਦੇਸੀ ਕਿਉਂ ਲਾ ਕੇ ਚਲਾਉਣਾ, ਜਹਾਜ਼ ਮੇਰੇ ਕਰਕੇ ਸਲਿਪ ਕਰਦੇ? ਬੇਇੱਜ਼ਤੀ ਕਰਨ ਨੂੰ ਬੁਲਾਇਆ ਨਾਲ ਇੱਥੇ ਤੁਸੀਂ ਮੇਰੀ? ਜੇ ਮੈਂ ਬੇਇੱਜ਼ਤੀ ਕਰਾਉਣੀ ਸੀ, ਮੇਰਾ ਦਾਦਾ ਇੱਕ ਰਿਪੋਰਟਰ ਲੱਗਾ, ਉਹਦੇ ਕੋਲ ਨਾ ਖਾ ਲੈਂਦਾ, ਮੈਂ ਨਹੀਂ ਦਿੰਦਾ ਇੰਟਰਵਿਊ, ਮੈਂ ਚੱਲਾਂ।
1: ਦੇਖਿਆ ਦਰਸ਼ਕੋ ਤੁਸੀਂ, ਇਸ ਤਰ੍ਹਾਂ ਦੇ ਪਾਇਲਟ ਹੁੰਦੇ ਆ।
2: ਹੈਲੋ, ਹਾਂਜੀ ਦਾਦਾ ਜੀ,
0: ਇਹ ਸੀ ਪਾਇਲਟ ਦੀ ਇੰਟਰਵਿਊ ਤੇ ਦਾਦੇ। ਸਮਾਂ ਇਸ ਵੇਲੇ 9:54 ਹੋ ਗਏ ਨੇ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਵੀ ਆ ਗਿਆ। ਇਹੀ ਆਸ ਕਰਦੇ ਹਾਂ ਕਿ ਰਹਿੰਦਾ ਹੋਇਆ ਦਿਨ, ਪੂਰਾ ਹਫ਼ਤਾ ਸਾਰਿਆਂ ਦੀ ਜ਼ਿੰਦਗੀ 'ਚ ਖੁਸ਼ੀਆਂ ਵਾਲਾ, ਤੰਦਰੁਸਤੀ ਵਾਲਾ, ਵਧੀਆ ਹੋਵੇ। ਆਉਂਦੇ ਐਤਵਾਰ ਤੁਹਾਨੂੰ ਹੋਰ ਵੀ ਖੁਸ਼ੀਆਂ ਮਿਲਣ। ਤੰਦਰੁਸਤ ਰਹੋ ਅਤੇ ਤੁਹਾਡੇ ਨਾਲ ਮੁਲਾਕਾਤ ਹੋਏਗੀ 8 ਵਜੇ ਸਵੇਰੇ। ਤਦ ਤੱਕ ਰੱਬ ਰਾਖਾ। ਗੀਤ ਸੁਣਦੇ ਹਾਂ ਇੱਕ ਚਰਖਾ। ਤੁਹਾਡੀ ਪਸੰਦ ਦਾ ਗੀਤ ਹੋਵੇ ਤਾਂ ਜ਼ਰੂਰ ਤੁਸੀਂ ਦੱਸ ਸਕਦੇ ਹੋ, ਕੋਸ਼ਿਸ਼ ਕਰਾਂਗੇ ਪੂਰੀ ਕਰਨ ਦੀ।